0: This is CJMR 1320, the voice of the city.
1: O Natal ninguém cancela, mas temos de o repensar. Atirar as prendas pela janela e dar abraços sem tocar. O Pai Natal é grupo de risco, fica a teletrabalhar. Vamos mantendo o sorriso, nem que seja só com olhar.
2: Não há cá prendas de Dior, vou dar luvas descartáveis e álcool gel dos mais rascas.
3: This is CJMR, the voice of the city, part of White Oaks Communications Group, your trusted local radio provider for more than 70 years.
4: Maandiyan ardasan, bapu diyan sukhan puriyan honyan, jadon duniya te pehla din si mera. ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ 12-13 ਕੁ ਸਾਲਾਂ ਦਾ ਹੋਊਂਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜ਼ੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ ਉਹ ਕਹਿੰਦੇ ਆ ਨਾ ਮਨ ਨੀਵਾਂ ਮੱਤ ਉੱਚੀ ਰੱਖੀਏ ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ 10 ਗਾਣੇ ਨੇ ਸੁਣਿਓ ਸਵਾਦ ਲਿਓ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ
0: You're listening to CJMR 1320, the voice of the city.

Keep it on the voice of the city. CJMR 1320.

0: Keep it on the voice of the city. CJMR 1320.
1: ਕੰਮਾ ਕਰਾਂ ਚ ਬਿਜ਼ੀ ਆ ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣਾ ਜੂਗਾ ਮੰਗ ਤੂੰ ਚੱਟਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: voice, your community, your culture. This is CJMR 1320, the voice of the city.
1: ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਭਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।

This is CJMR 1320, the voice of the city.

You're listening to CJMR 1320, the voice of the city.

0: You're listening to CJMR 1320, the voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਨ ਰੂਮ ਵੱਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਵਾਰੀ ਬਰਸੀ ਖੱਟਣ ਗਏ ਸੀ ਖੱਟ ਲਿਆਂਦੀ ਬੀਨ ਕੁੜੇ ਸਾਡੇ ਪਰੀਸ ਕੌਚ ਗਲਾਸੀ ਹੱਥ ਤੇਰੇ ਵਿੱਚ ਲੀਨ ਕੁੜੇ ਅੱਖਾਂ ਦੇ ਨਾਲ ਗਰੇ ਸ਼ਰਾਬੀ ਘੱਟ ਭੁਲੇਖਾ ਬੜਿਆਂ ਦਾ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂਹ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Keep it on the Voice of the City, CJMR 1320.

0: ਫਿੱਟ ਹੋ ਜਾਵੇ। ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ, ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ।
1: This is CJMR, the voice of the city, part of White Oaks Communications Group, your trusted local radio provider for more than 70 years.

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: na. President Convention Center. President Convention Center.
1: Sweet Mahal walayan da brand new President Convention Center. 100 to leke 700 di capacity. Delicious food, khulli dulli parking, beautiful ambience. Meeting, vyah, birthday party, anniversary hove ya koi bhi function. Pulyo na Sweet Mahal walayan da President Convention Center. 1133 Credit Stone Road, Vaughan. For booking call 416-433-9191.
0: President Convention Center.
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188, Lotus Funeral Home।

0: ਸੂਰਜ ਵਾਂਗੂ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ, ਵਸ ਚੱਲੇ ਤਾਂ ਘੁੱਪ ਹਨੇਰੀਆਂ ਰਾਤਾਂ ਨੂੰ ਅਗਲਾਵਾਂ। ਸੂਰਜ ਵਾਂਗੂ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ, ਯਾਰ ਉਹ ਵਸ ਚੱਲੇ ਤੇ ਘੁੱਪ ਹਨੇਰੀਆਂ ਰਾਤਾਂ ਨੂੰ ਅਗਲਾਵਾਂ। ਸਾਥ ਨਿਭਾਉਣ ਦੀ ਥਾਂ ਜੋ ਹੋਵਣ ਦੁਸ਼ਮਣਾਂ ਨਾਲ ਖਲੋਤੇ, ਐਸੇ ਆਪਣੇ ਸੱਜਣਾਂ ਨੂੰ ਮੈਂ ਕਿਹੜੇ ਖਾਤੇ ਪਾਵਾਂ। ਸੂਰਜ ਵਾਂਗੂ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ, ਵਸ ਚੱਲੇ ਤੇ ਘੁੱਪ ਹਨੇਰੀਆਂ ਰਾਤਾਂ ਨੂੰ ਆਗਾਂ ਲਾਵਾਂ। ਸਾਥ ਨਿਭਾਉਣ ਦੀ ਥਾਂ ਜੋ ਹੋਵਣ ਦੁਸ਼ਮਣਾਂ ਨਾਲ ਖਲੋਤੇ, ਆਪਣੇ ਐਸੇ ਸੱਜਣਾਂ ਨੂੰ ਮੈਂ ਕਿਹੜੇ ਖਾਤੇ ਪਾਵਾਂ। ਪਿਛਲੇ ਮੌਸਮ ਦੇ ਵਿੱਚ ਵੀ ਸੀ ਇਹ ਹਣੋਹਣੀ ਹੋਈ, ਜੁਰਮਾਂ ਵਾਲੇ ਨੇ ਦਿੱਤੀਆਂ ਬੇਜੁਰਮਾਂ ਤੀਕ ਸਜਾਵਾਂ। ਸ਼ਹਿਰ ਦੇ ਵਿਚ ਅੱਗ ਤੇ ਲਹੂ ਦੀ ਬਾਰਿਸ਼ ਹੁੰਦੀ ਤੱਕ ਕੇ, ਜਸ਼ਨ ਮਨਾਵਣ ਵਾਲਿਆ ਕਿਵੇਂ ਤੇਰਾ ਸਾਥ ਨਿਭਾਵਾਂ। ਜੇਕਰ ਪੈਸੇ ਹੋਵਣ ਮੇਰੇ ਕੋਲ ਕਿਤਾਬਾਂ ਜੋਗੇ, ਕੁਲਫੀਆਂ ਵੇਚਣ ਦੀ ਥਾਂ ਪੁੱਤਰ ਨੂੰ ਸਕੂਲ ਭਜਾਵਾਂ। ਮੁਨਸਫੀ ਜਦ ਡਾਕੂ ਹੋਵੇ ਤੇ ਫਿਰ ਦੱਸ ਖਾਂ ਅਨਵਰ, ਆਪਣੇ ਲੁੱਟਿਆ ਜਾਵਣ ਦਾ ਮੈਂ ਕਿਨੂੰ ਹਾਲ ਸੁਣਾਵਾਂ, ਕਿਨੂੰ ਹਾਲ ਸੁਣਾਵਾਂ। ਅਨਵਰ ਉਦਾਸ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ CJMR 1320 AM ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ। 10 ਤੋਂ 11 ਰੰਗਲਾ ਪੰਜਾਬ, 11 ਤੋਂ 12 ਏਸ਼ੀਅਨ ਵਿਜ਼ਨ ਅਰਸ਼ ਪੇਸ਼ ਕਰਨਗੇ ਅਤੇ ਸ਼ਾਮ ਨੂੰ 6 ਤੋਂ 9 ਤੁਹਾਡੀ ਸੇਵਾ ਦੇ ਵਿਚ ਇਹ ਪ੍ਰੋਗਰਾਮ ਬ੍ਰਾਡਕਾਸਟ ਕੀਤਾ ਜਾਂਦਾ। ਫਿਲਹਾਲ CJMR 1320 ਮੀਟਰ ਬੈਂਡ ਤੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਜੋ ਸੈਟਰਡੇ 2 ਤੋਂ 5 ਸੰਡੇ 2 ਤੋਂ 5 ਵੀ ਬ੍ਰਾਡਕਾਸਟ ਕੀਤੇ ਜਾਂਦੇ ਨੇ। ਜਿਵੇਂ ਕਿ ਅਸੀਂ ਇਕ ਟੈਸਟਿੰਗ ਪੀਰੀਅਡ ਦੇ ਵਿਚੋਂ ਦੀ ਲੰਘ ਰਹੇ ਹਾਂ, ਸੋ ਇਸ ਕਰਕੇ ਕੁਝ ਇਕ ਉਣਤਾਈਆਂ ਕੁਝ ਇਕ ਖਾਮੀਆਂ ਨੇ ਜਿਨ੍ਹਾਂ ਨੂੰ ਸਾਡੀ ਟੀਮ ਜਿਹੜੀ ਹੈ ਉਹ ਲਗਾਤਾਰ ਦੂਰ ਕਰਨ ਦਾ ਯਤਨ ਕਰ ਰਹੀ ਹੈ। ਤੁਹਾਡੇ ਵੱਲੋਂ ਜੋ ਵੀ ਸਾਨੂੰ ਫੀਡਬੈਕ ਮਿਲਦੀ ਹੈ ਅਸੀਂ ਆਪਣੇ ਇੰਜੀਨੀਅਰਸ ਨੂੰ ਭੇਜ ਰਹੇ ਹਾਂ, ਸੋ ਬਹੁਤ ਬਹੁਤ ਆਪ ਸਭ ਦਾ ਧੰਨਵਾਦ। ਸਟੂਡੀਓ ਦਾ ਨੰਬਰ ਹੈ 905-813-1320-9051-313-20 ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਲੋਟਸ ਫਿਰਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਜਾਂ ਲੈ ਕੇ ਆਉਂਦੇ ਸਮੇਂ 647-547-88 ਤੇ ਕਾਲ ਕੀਤਾ ਜਾ ਸਕਦਾ। ਤੇ ਲਓ ਪ੍ਰੋਗਰਾਮ ਨੂੰ ਤੁਸੀਂ ਲੋਕਲ ਨੰਬਰ 647-910-1320 641-741-1919 ਤੇ ਪੂਰੇ ਅਮਰੀਕਾ ਦੇ ਵਿਚ, ਇਸ ਤੋਂ ਇਲਾਵਾ ਯੂਟਿਊਬ ਫੇਸਬੁੱਕ ਦੇ ਰਾਹੀਂ ਜਿਨ੍ਹਾਂ ਵੀਰਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਨੂੰ ਸਬਸਕ੍ਰਾਈਬ ਕੀਤਾ ਹੋਇਆ ਉਨ੍ਹਾਂ ਦਾ ਧੰਨਵਾਦ। ਬੈਲ ਬਟਨ ਆਨ ਕਰ ਲਓ, ਸ਼ੇਅਰ ਕਰ ਦੇਣਾ, ਧੰਨਵਾਦੀ ਹੋਵਾਂਗੇ। ਔਰ ਰੰਗਲਾ ਪੰਜਾਬ ਅਤੇ CJMR 1320 AM ਦਾ ਐਪ ਡਾਊਨਲੋਡ ਕਰ ਸਕਦੇ ਹੋ ਔਰ ਇਹਦੇ ਨਾਲ ਆਈ ਹਰਟ ਤੇ ਵੀ ਤੁਸੀਂ ਸੁਣ ਸਕਦੇ ਹੋ ਅਤੇ IPTV ਬਾਕਸ ਦੇ ਰਾਹੀਂ ਪ੍ਰੋਗਰਾਮ ਨੂੰ ਦੇਖਿਆ ਜਾ ਸਕਦਾ ਹੈ। ਤੇ ਲਓ ਹੁਣ ਪੇਸ਼ ਕਰਾਂਗੇ ਚੰਦ ਚੋਣਵੀਆਂ ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਦੇ ਵਿਚ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: CJMR 1320 ਮੀਟਰ ਬੈਂਡ ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਤੁਸੀਂ ਇਸ ਵਕਤ ਪ੍ਰੋਗਰਾਮ ਸੁਣ ਰਹੇ ਹੋ। ਲੋਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਦ ਬਿਨ ਮੁਹੰਮਦ ਬਿਨ ਜੈਦ ਅਲ ਨਾਹਿਨ ਨੇ ਮੁੜ ਕੇ ਭਾਰਤੀ ਡਰਾਈਵਰ ਦਾ ਕੀਤਾ ਧੰਨਵਾਦ। ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੇਖ ਖਾਲਦ, ਜੋ ਕਹਿ ਲਈਏ ਕਿ ਆਬੂਧਾਬੀ ਦਾ ਕਰਾਊਨ ਪ੍ਰਿੰਸ ਮਾਲਕ ਹੈ, ਹਵਾਈ ਅੱਡੇ ਤੇ ਆਪਣੀ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਰਵਾਨਾ ਹੋਣ ਤੋਂ ਪਹਿਲਾਂ ਉਥੇ ਮੌਜੂਦ ਉੱਚ ਅਧਿਕਾਰੀ ਨਾਲ ਮੁਲਾਕਾਤ ਕਰਦੇ ਹਨ, ਪਰ ਜਿਵੇਂ ਹੀ ਉਹ ਜਾਣ ਲੱਗਦੇ ਹਨ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਡਰਾਈਵਰ ਦਾ ਧੰਨਵਾਦ ਕਰਨਾ ਭੁੱਲ ਗਏ ਸਨ। ਇਸ ਤੋਂ ਬਾਅਦ ਉਹ ਤੁਰੰਤ ਪਿੱਛੇ ਮੁੜੇ, ਕਾਰ ਕੋਲ ਵਾਪਸ ਆਏ, ਡਰਾਈਵਰ ਨਾਲ ਹੱਥ ਮਿਲਾਇਆ ਅਤੇ ਉਸ ਨਾਲ ਸੰਖੇਪ ਗੱਲਬਾਤ ਕੀਤੀ, ਧੰਨਵਾਦ ਕੀਤਾ। ਇਨਸਾਨੀਅਤ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਆਬੂਧਾਬੀ ਦੇ ਕਰਾਊਨ ਪ੍ਰਿੰਸ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇੱਥੋਂ ਇੱਕ ਸਬਕ ਮਿਲਦਾ ਸਾਨੂੰ, ਸਾਡੇ ਵਿੱਚੋਂ ਕਈਆਂ ਕੋਈ ਚਾਰ ਛਿੱਲੜ ਆ ਜਾਣ ਤਾਂ ਇਹ ਬੰਦੇ ਨੂੰ ਬੰਦਾ ਹੀ ਸਮਝਣਾ ਬੰਦ ਕਰ ਦਿੰਦੇ ਆ, ਹੰਕਾਰ ਦੇ ਘੋੜੇ ਤੇ ਸਵਾਰ ਹੋ ਜਾਂਦੇ। ਦੂਜੇ ਪਾਸੇ ਇਹ ਵੀ ਦੇਖ ਲਓ, ਪਤਾ ਨਹੀਂ ਕਿੰਨੀ ਕੁ ਧਨ ਦੌਲਤ ਹੈ ਅਥਾਹ, ਪਰ ਇਨਸਾਨੀਅਤ ਦੀ ਕਦਰ ਹੈ ਉਹਦੇ ਕੋਲ। ਖੈਰ ਬਾਕੀ ਦੀਆਂ ਖ਼ਬਰਾਂ ਅਸੀਂ ਵੀ ਉਨ੍ਹਾਂ ਤੇ ਨਜ਼ਰ ਰੱਖਦੇ ਹਾਂ। ਚੀਨ ਇਰਾਨ ਸੈਟੇਲਾਈਟ ਇਮੇਜ ਰਿਪੋਰਟ ਤੇ ਟਰੰਪ ਦਾ ਬਿਆਨ। ਟਰੰਪ ਨੇ ਕਿਹਾ ਕਿ ਅਮਰੀਕਾ ਤੇ ਚੀਨ ਦੀ ਜਸੂਸੀ ਵਾਸ਼ਿੰਗਟਨ ਦੀ ਖੁਫੀਆ ਗਤੀਵਿਧੀਆਂ ਤੋਂ ਵੱਖਰੀ ਨਹੀਂ ਹੈ। ਏਅਰਫੋਰਸ ਵਿਚ ਵਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਹਾਂ ਪਤਾ ਹੈ ਕਿ ਉਹ ਕੀ ਕਹਿੰਦੇ ਹਨ ਕਿ ਚੀਨ ਸਾਡੀ ਜਸੂਸੀ ਕਰਦਾ। ਟਰੰਪ ਨੇ ਕਿਹਾ ਕਿ ਮੈਂ ਕਹਿੰਦਾ ਤੁਸੀਂ ਸਹੀ ਹੋ ਅਤੇ ਅਸੀਂ ਵੀ ਉਨ੍ਹਾਂ ਦੀ ਜਸੂਸੀ ਕਰਦੇ ਹਾਂ। ਉਧਰ ਆਸਟ੍ਰੇਲੀਆ ਚ ਪ੍ਰਵਾਸ ਤੇ ਲੱਗੇਗੀ ਲਗਾਮ, 7.5 ਲੱਖ ਤੋਂ ਵੱਧ ਕਟੌਤੀ ਅਤੇ 26 ਦੇਸ਼ਾਂ ਤੇ ਰੋਕ ਦੀ ਤਿਆਰੀ। ਵਨ ਨੇਸ਼ਨ ਦੀ ਪੌਲੀਨ ਹੈਂਸਨ ਨੇ 7.5 ਲੱਖ ਤੋਂ ਵੱਧ ਕਟੌਤੀ ਅਤੇ 26 ਦੇਸ਼ਾਂ ਤੋਂ ਪ੍ਰਵਾਸ ਤੇ ਰੋਕ ਦਾ ਸੁਝਾਅ ਦਿੱਤਾ ਹੈ। ਮਾਰਾਂ ਦੇ ਕਾਮਿਆਂ ਦੀ ਘਾਟ ਅਤੇ ਆਰਥਿਕ ਨੁਕਸਾਨ ਦਾ ਜਤਾਇਆ ਖਦਸ਼ਾ। ਇਨ੍ਹਾਂ ਮੁਲਕਾਂ ਵਿਚ ਅਫਗਾਨਿਸਤਾਨ, ਬਹਿਰੀਨ, ਬੈਲਾਰੂਸ, ਬੁਰਕੀਨਾ ਫਾਂਸੋ, ਕੇਦਨੀ ਅਫਰੀਕੀ ਗਣਰਾਜ, ਚਾਨ, ਕਾਂਗੋ ਲੋਕਤੰਤਰੀ ਗਣਰਾਜ, ਹੇਤੀ, ਇਰਾਨ, ਇਰਾਕ, ਕੁਵੈਤ, ਲਿਬਨਾਨ, ਲੀਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ ਦੇ ਨਾਲ ਨਾਲ ਸੀਰੀਆ, ਯੂਕਰੇਨ, ਵੈਨਜ਼ੂਏਲਾ ਅਤੇ ਜ਼ਮਨ ਵਰਗੇ ਮੁਲਕ ਦਾਖਲ ਹਨ। ਪਰ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਲਈ 5 ਦੇਸ਼ਾਂ ਦੇ ਨਾਗਰਿਕਾਂ ਨੂੰ ਅੰਗਰੇਜ਼ੀ ਟੈਸਟ ਤੋਂ ਛੋਟ ਦਿੱਤੀ ਏ, ਭਾਰਤ ਸ਼ਾਮਲ ਨਹੀਂ। ਯੂਕੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਤੇ ਆਇਰਲੈਂਡ ਦੇ ਪਾਸਪੋਰਟ ਧਾਰਕ ਇਸ ਸਬੰਧੀ ਮੁੱਖ ਛੋਟ ਵਾਲੀ ਸ਼੍ਰੇਣੀ ਦੇ ਵਿਚ ਆ ਰਹੇ ਹਨ। ਉਧਰ ਦੱਖਣੀ ਅਫਰੀਕਾ ਦੇ ਇਕ ਮੁੱਖ ਹਾਈਵੇ ਤੇ 2 ਮਿੰਨੀ ਬੱਸ ਟੈਕਸੀਆਂ ਦੀ ਆਪਸੀ ਟੱਕਰ, ਇਸ ਤੋਂ ਬਾਅਦ ਇਕ ਹੋਰ ਵਾਹਨ ਦੇ ਨਾਲ ਟਕਰਾ ਜਾਣ ਦੇ ਨਾਲ ਘੱਟੋ ਘੱਟ 21 ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ, ਕਈ ਗੰਭੀਰ ਜ਼ਖਮੀ ਹਨ। ਸਾਊਦੀ ਅਰਬ ਨੇ ਅਹਿਮ ਆਇਲ ਪਾਈਪ ਲਾਈਨ ਬੰਦ ਕੀਤੀ। ਹੂਤੀਆਂ ਵੱਲੋਂ ਮਾਯੂਨ ਟਾਪੂ ਤੇ ਕਬਜ਼ੇ ਮਗਰੋਂ ਚੁੱਕਿਆ ਕਦਮ। ਅਧਿਕਾਰੀ ਨੇ ਕਿਹਾ ਹੈ ਕਿ ਦੋਵੇਂ ਘਟਨਾਵਾਂ ਨੂੰ ਇਰਾਨ ਜੰਗ ਚੋਂ ਨਵੇਂ ਮੋਰਚੇ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਦਾ ਦਾਅਵਾ ਕਿ ਨਵੰਬਰ ਦੀਆਂ ਚੋਣਾਂ ਦੇ ਆਸ ਪਾਸ ਖਤਮ ਹੋ ਜਾਵੇਗੀ ਇਰਾਨ ਨਾਲ ਜੰਗ। ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਰੂਸੀ ਡੀਜ਼ਲ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਆਇਰਿਸ ਓਪਨ ਗੋਲਫ ਚੈਂਪੀਅਨਸ਼ਿਪ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਇਹ ਕਿਹਾ। ਉਧਰ ਇੰਡੋਨੇਸ਼ੀਆ ਵਿਚ 240 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਯਾਵਾ ਸਾਗਰ ਚ ਲਾਪਤਾ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਪੂਰਬੀ ਯਾਵਾ ਤੋਂ ਬੋਰਨਿਓ ਟਾਪੂ ਤੇ ਸਥਿਤ ਦੱਖਣੀ ਕਾਲੀ ਮੰਤਨ ਵੱਲ ਜਾ ਰਿਹਾ ਸੀ ਜਦੋਂ ਇਸ ਨਾਲ ਸੰਪਰਕ ਟੁੱਟ ਗਿਆ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਬਚਾਅ ਟੀਮਾਂ ਨੇ ਸਮੁੰਦਰ ਚੋਂ ਵੱਡੇ ਪੱਧਰ ਤੇ ਖੋਜ ਅਤੇ ਬਚਾਅ ਮੁਹਿੰਮ ਕੀਤੀ। 102 ਯਾਤਰੀ ਨੂੰ ਸੁਰੱਖਿਅਤ ਬਚਾਇਆ ਗਿਆ ਹੈ, 1 ਦੇ ਮਰ ਜਾਣ ਦੀ ਖ਼ਬਰ ਹੈ। ਖਾੜੀ ਦੇਸ਼ਾਂ ਚੋਂ ਮੁੜ ਤਣਾਅ ਹੋ ਗਿਆ ਹੈ। ਇਰਾਨ ਦੇ ਕਮਰਸ਼ੀਅਲ ਜਹਾਜ਼ ਤੇ ਫਾਇਰਿੰਗ, 1 ਦੀ ਮੌਤ, 3 ਜ਼ਖਮੀ। ਇਰਾਨੀ ਸਰਕਾਰੀ ਮੀਡੀਆ ਨੇ ਕਿਸ਼ਮ ਕਾਉਂਟੀ ਦੇ ਗਵਰਨਰ ਦੇ ਹਵਾਲੇ ਨਾਲ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਰਾਨੀ ਕਮਰਸ਼ੀਅਲ ਜਹਾਜ਼ ਨੂੰ ਅਚਾਨਕ ਨਿਸ਼ਾਨਾ ਬਣਾਇਆ ਜਿਸ ਕਾਰਨ ਉਥੇ ਹਫੜਾ ਦਫੜੀ ਮੱਚਣ ਦੀ ਖ਼ਬਰ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਉਧਰ 9/11 ਹਮਲੇ ਦੇ 25 ਸਾਲ ਬਾਅਦ ਅਮਰੀਕਾ ਦਾ ਇਕ ਵੱਡਾ ਦਾਅਵਾ। ਅਫਗਾਨਿਸਤਾਨ ਚੋਂ ਮੁੜ ਸਰਗਰਮ ਹੋਏ ਅੱਤਵਾਦੀ ਕੈਂਪ ਅਲਕਾਇਦਾ ਨੇ ਮਜ਼ਬੂਤ ਕੀਤਾ ਨੈਟਵਰਕ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਸੱਤਾ ਵਿਚ ਵਾਪਸ ਆਉਣ ਅਤੇ 2021 ਵਿਚ ਅਮਰੀਕਾ ਦੇ ਅਫਗਾਨਿਸਤਾਨ ਤੋਂ ਹਟਣ ਨਾਲ ਪੈਦਾ ਹੋਏ ਸੁਰੱਖਿਆ ਖਲਾਅ ਦਾ ਫਾਇਦਾ ਚੁੱਕਦਿਆਂ ਇਸ ਅੱਤਵਾਦੀ ਸੰਗਠਨ ਅਤੇ ਇਸ ਨਾਲ ਜੁੜੇ ਗਰੁੱਪਾਂ ਨੇ ਪਿਛਲੇ 3 ਸਾਲਾਂ ਦੌਰਾਨ ਅਫਗਾਨਿਸਤਾਨ ਵਿਚ ਘੱਟੋ ਘੱਟ 8 ਟ੍ਰੇਨਿੰਗ ਸੈਂਟਰ ਬਣਾਏ ਹਨ। ਉਧਰ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ਚੋਂ ਕਰਨਾ ਚਾਹੀਦਾ ਹੈ ਵਪਾਰ ਦਾ ਵਿਸਤਾਰ। ਇਰਾਨੀ ਰਾਸ਼ਟਰਪਤੀ 2 ਰੋਜ਼ਾ ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸਕਿਯਾਨ ਨੇ ਪੱਛਮੀ ਸ਼ਕਤੀਆਂ ਤੇ ਨਿਸ਼ਾਨਾ ਸਾਧਿਆ ਤੇ ਇਕ ਪਾਸੜ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦਾ ਵਿਸ਼ਵ ਭੋਜਨ ਸੁਰੱਖਿਆ ਤੇ ਲੋਕਾਂ ਦੀ ਭਲਾਈ ਤੇ ਸਿੱਧਾ ਅਸਰ ਪੈ ਰਿਹਾ। ਇਰਾਨੀ ਨੇਤਾ ਦੀ ਇਹ ਟਿੱਪਣੀ ਅਮਰੀਕਾ ਵੱਲੋਂ ਇਰਾਨ ਤੇ ਨਵੀਆਂ ਆਰਥਿਕ ਪਾਬੰਦੀਆਂ ਲਗਾਉਣ ਦੇ ਕੁਝ ਹਫ਼ਤਿਆਂ ਬਾਅਦ ਆਈ ਹੈ। ਉਧਰ ਜੰਮੂ ਕਸ਼ਮੀਰ ਦੇ ਕਾਂਗਰਸ ਆਗੂ ਗੁਲਾਮ ਅਹਿਮਦ ਮੀਰ ਨੇ ਚੀਨ ਲਈ ਲਾਲ ਕਾਰਪੇਟ ਵਿਛਾਉਣ ਤੇ ਸਵਾਲ ਉਠਾਏ ਨੇ। ਮੀਰ ਨੇ ਪੀਟੀਆਈ ਨੂੰ ਦਸਿਆ ਹੈ ਕਿ 1.5 ਸਾਲ ਪਹਿਲਾਂ ਭਾਰਤ ਦੇ ਅੰਦਰ ਹੋਏ ਦੇ ਬ੍ਰਿਕਸ ਸੰਮੇਲਨ ਦੀ ਨਿੰਦਾ ਕੁੱਲ ਮਿਲਾ ਕੇ ਇਕ ਸਵਾਗਤਯੋਗ ਕਦਮ ਹੈ। ਬੇਸ਼ੱਕ ਉਨ੍ਹਾਂ ਕਿਹਾ ਹੈ ਕਿ ਇਕ ਵੱਡਾ ਸਵਾਲ ਇਹ ਹੈ ਕਿ ਕੀ ਮੋਦੀ ਸਰਕਾਰ ਨੇ ਉਨ੍ਹਾਂ ਲਈ ਲਾਲ ਕਾਰਪੇਟ ਵਿਛਾਇਆ ਸੀ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਰੁਕਾਵਟ ਦੌਰਾਨ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਉਧਰ ਕੇਦਾਰ ਹਾਈਜੈਕ ਤੋਂ ਬਾਅਦ ਤਾਲਿਬਾਨ ਨੇ ਲਾਦੇਨ ਨੂੰ ਦਿੱਤੀ ਸੀ ਸੁਰੱਖਿਆ ਵਧਾਉਣ ਦੀ ਚੇਤਾਵਨੀ। CIA ਵੱਲੋਂ ਜਾਰੀ ਖੁਫੀਆ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਦੇ 1999 ਦੇ ਅੰਤ ਵਿਚ ਇੰਡੀਅਨ ਏਅਰਲਾਈਨ ਦੇ ਜਹਾਜ਼ ਦੇ ਕੰਦਾਰ ਹਾਈਜੈਕ ਤੋਂ ਬਾਅਦ ਅਲ ਕਾਇਦਾ ਦੇ ਅੱਤਵਾਦੀ ਉਸਾਮਾ ਬਿਨ ਲਾਦੇਨ ਨੂੰ ਆਪਣੀ ਸੁਰੱਖਿਆ ਵਧਾਉਣ ਦੀ ਚੇਤਾਵਨੀ ਦਿੱਤੀ ਸੀ। ਤਾਲਿਬਾਨ ਵੱਲੋਂ ਦਿੱਤੀ ਗਈ ਇਹ ਚੇਤਾਵਨੀ ਜਨਵਰੀ 2000 ਵਿਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਪੇਸ਼ ਕੀਤੇ ਗਏ ਪ੍ਰੈਜ਼ੀਡੈਂਸ਼ੀਅਲ ਡੇਲੀ ਬਰੀਫਸ ਵਿਚ ਦੱਸੀ ਗਈ ਸੀ ਜੋ ਕਿ 2001 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਤੇ ਜਾਰੀ ਕੀਤੇ ਗਏ ਅਜਿਹੇ 71 ਦਸਤਾਵੇਜ਼ ਸ਼ਾਮਲ ਹਨ। ਦੱਸਿਆ ਜਾ ਰਿਹਾ ਕਿ CIA ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ 28 ਅਗਸਤ 1998 ਦਾ ਇਕ ਖੁਫੀਆ ਮੈਮੋ ਵੀ ਸ਼ਾਮਲ ਹੈ। ਇਸ ਦਾ ਸਿਰਲੇਖ ਬਿਨ ਲਾਦਨ ਦਾ ਅੱਤਵਾਦੀ ਨੈਟਵਰਕ ਅਜੇ ਵੀ ਖਤਰਾ ਹੈ। ਇਸ ਮੈਮੋ ਮੁਤਾਬਕ ਉਸਾਮਾ ਬਿਨ ਲਾਦਨ ਕਈ ਦੇਸ਼ਾਂ ਚੋਂ ਵੱਡੇ ਹਮਲੇ ਕਰਨ ਦੀ ਫਰਾਕ ਦੇ ਵਿਚ ਸੀ। ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਚੋਂ ਜਿਨ੍ਹਾਂ ਦੇਸ਼ਾਂ ਦੇ ਨਾਮ ਸਾਹਮਣੇ ਆਏ ਹਨ ਉਨ੍ਹਾਂ ਚੋਂ ਭਾਰਤ ਤੋਂ ਇਲਾਵਾ ਪਾਕਿਸਤਾਨ, ਮਿਸਰ, ਕੁਵੈਤ, ਸਾਊਦੀ ਅਰਬ, ਜਰਮਨ, ਯੁਗਾਂਡਾ ਅਤੇ ਨਾਇਜੀਰੀਆ ਸ਼ਾਮਲ ਹਨ। ਹਾਲਾਂਕਿ ਭਾਰਤ ਬਾਰੇ ਇਸ ਦਸਤਾਵੇਜ਼ ਚੋਂ ਕਿਸੇ ਖਾਸ ਨਿਸ਼ਾਨੇ ਦੀ ਹਮਲੇ ਦੀ ਤਾਰੀਖ ਜਾਂ ਕਿਸੇ ਵੀ ਪੱਕੀ ਕਾਰਵਾਈ ਯੋਜਨਾ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਜਾਣਕਾਰੀ ਦੇ ਸਰੋਤ ਵੀ ਗੁਪਤ ਰੱਖੇ ਗਏ ਹਨ। ਉਧਰ ਪਾਕਿਸਤਾਨ ਨੇ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਭਗੌੜਾ ਘੋਸ਼ਿਤ ਕੀਤਾ ਹੈ। ਖੁਫੀਆ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਪਾਕਿਸਤਾਨੀ ਰੁਪਏ ਦਾ ਐਲਾਨ ਕਰ ਦਿੱਤਾ ਹੈ। ਆਪਣੀ ਨਵੀਂ ਜਾਰੀ ਕੀਤੀ ਗਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਰੈੱਡ ਬੁੱਕ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਮਸੂਦ ਅਜ਼ਹਰ ਨੂੰ ਭਗੌੜਾ ਕਰਾਰ ਦਿੰਦੇ ਅਤੇ ਉਸ ਤੇ 20 ਲੱਖ ਪਾਕਿਸਤਾਨੀ ਰੁਪਏ ਹੋਰ ਵਧਾ ਦਿੱਤੇ ਹਨ। ਭਾਵ ਪਹਿਲਾਂ 50 ਸੀ ਹੁਣ 70 ਹੋ ਗਏ ਨੇ। ਉਧਰ ਨੇਪਾਲ ਵਿਚ ਹੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1388 ਦੇ ਆਸ ਪਾਸ ਹੈ। ਹੁਣ ਤੱਕ ਕੁੱਲ 13,728 ਲੋਕਾਂ ਨੂੰ ਬਚਾਇਆ ਗਿਆ ਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਦੁਬਈ ਵਿਚ ਐਤਵਾਰ ਨੂੰ ਖੇਡੇ ਗਏ ਮਹਿਲਾ T20 ਏਸ਼ੀਆ ਕੱਪ ਦੇ ਫਾਈਨਲ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਨੇ ਇਸ ਘਟਨਾ ਨੂੰ ਖੇਡ ਭਾਵਨਾ ਨਾਲ ਜੋੜਦੇ ਹੋਏ ਕਿਹਾ ਕਿ ਜੇ ਖੇਡ ਭਾਵਨਾ ਹੀ ਨਹੀਂ ਹੈ ਤਾਂ ਹਾਰ ਜਾਂ ਜਿੱਤ ਦਾ ਕੋਈ ਮਤਲਬ ਨਹੀਂ ਹੈ। ਸਾਲ 2025 ਵਿਚ ਵੀ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਟੀਮ ਨੇ ਵੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕੀਤਾ ਸੀ। ਯਾਦ ਰਵੇ ਖ਼ਬਰਾਂ ਤੁਸੀਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਜੋ ਮੰਡੇ ਟੂ ਫਰਾਈਡੇ ਸਵੇਰੇ 10 ਤੋਂ 12, ਗੁੱਡ ਮਾਰਨਿੰਗ ਸ਼ੋ 10 AM to 12 PM ਔਰ ਈਵਨਿੰਗ 6 to 9 PM ਸੁਣਦੇ ਹੋ। ਇਸ ਤੋਂ ਇਲਾਵਾ ਸੈਟਰਡੇ 2 PM to 3 PM 2 to 5 PM ਏਸ਼ੀਅਨ ਵਿਜ਼ਨ ਅਤੇ ਸੰਡੇ 2 to 5 ਏਸ਼ੀਅਨ ਵਿਜ਼ਨ ਸੁਣਿਆ ਜਾ ਸਕਦਾ। ਜੇਕਰ ਤੁਸੀਂ ਕੋਈ ਵੀ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਫਸਟ ਕਮ ਫਸਟ ਸਰਵ ਦੇ ਅਧੀਨ ਤੁਸੀਂ ਆਪਣਾ ਟਾਈਮ ਸਲੋਟ ਬੁੱਕ ਕਰਵਾ ਸਕਦੇ ਹੋ। ਨੰਬਰ ਟੂ ਕਾਲ ਅਰਸ਼ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਡਰਿਊ ਰੋਡ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਤੁਹਾਡੀ ਸਟੇਟ ਆਫ ਦੀ ਆਰਟ ਜਿਹੜਾ ਹੈ ਸਟੂਡੀਓ ਲਗਭਗ ਤਿਆਰ ਬਾਰ ਤਿਆਰ ਹੈ। ਸਾਈਨ ਲੱਗ ਗਏ ਨੇ, ਲਿੰਕ ਦੇ ਵਰਦੇ ਤੁਸੀਂ ਜ਼ਰੂਰ ਨਿਗਾਹ ਮਾਰਨਾ। ਔਰ ਪ੍ਰੋਗਰਾਮ ਦੇ ਵਿਚ ਅਗਰ ਤੁਹਾਡਾ ਕੋਈ ਵੀ ਕੰਸਰਨ ਹੈ ਕਿਸੇ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ, ਤੁਹਾਨੂੰ ਉੱਥੇ ਕੋਈ ਡਬਲ ਸਾਊਂਡ ਸੁਣਾਈ ਦਿੰਦੀ ਹੈ, ਸਾਡੀ ਟੀਮ ਨੂੰ ਜ਼ਰੂਰ ਆਫ ਦੀ ਆਰ ਦੱਸਿਆ ਜਾਵੇ। ਔਰ ਜੇ ਤੁਹਾਨੂੰ ਪਹਿਲਾਂ ਕਿਤੇ ਕਲੀਅਰ ਸੁਣਾਈ ਨਹੀਂ ਦਿੰਦਾ ਸੀ, ਹੁਣ ਕਲੀਅਰ ਸੁਣਾਈ ਦਿੰਦਾ ਤਾਂ ਵੀ ਸਾਨੂੰ ਦੱਸਿਆ ਜਾਵੇ, ਧੰਨਵਾਦੀ ਹੋਵਾਂਗੇ, ਰਿਣੀ ਹੋਵਾਂਗੇ ਤੁਹਾਡੇ। ਅਤੇ ਜੇਕਰ ਕਿਤੇ ਪਰੇਸ਼ਾਨੀ ਆ ਰਹੀ ਹੈ ਉਹਦੇ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਅਸੀਂ ਖੁਦ ਹੀ ਆਪ ਹੀ ਆਪਣੇ ਰੇਡੀਓ ਪ੍ਰੋਗਰਾਮ ਦੇ ਰਾਹੀਂ, ਕਿਉਂਕਿ CJMR 1320 70 ਸਾਲ ਤੋਂ ਚੱਲਦਾ ਹੋਇਆ ਇੱਕ ਰੇਡੀਓ ਪ੍ਰੋਗਰਾਮ ਹੈ, ਇਹ ਕੋਈ ਨਵੀਂ ਫ੍ਰੀਕੁਐਂਸੀ ਜਿਹੜੀ ਹੈ ਨਹੀਂ ਆਈ ਹੈ। ਇਹਦਾ ਟਾਵਰ ਜ਼ਰੂਰ ਕਿਸੇ ਕਾਰਨ ਕਰਕੇ 31 ਦਸੰਬਰ 2025 ਨੂੰ ਜਿਹੜਾ ਸੀਗਾ ਉਹ ਬੰਦ ਹੋਇਆ, ਉਹਨੂੰ ਦੁਬਾਰਾ ਸਾਡੀ ਇਸ ਟੀਮ ਨੇ CJMR 1320 ਨੂੰ ਵਾਪਸ ਲਿਆਉਣ ਲਈ ਦਿਨ ਰਾਤ ਇੱਕ ਮਿਹਨਤ ਕੀਤੀ ਹੈ। ਔਰ ਟਾਵਰ ਦੀ ਜਦੋਂ ਜਗ੍ਹਾ ਮੂਵ ਹੋਈ ਹੈ ਉਹਦੇ ਨਾਲ ਥੋੜਾ ਬਹੁਤਾ ਸਾਡਾ ਕੰਮ ਅਜੇ ਜਾਰੀ ਹੈ। ਸੋ ਇਹਦੀ ਆਫੀਸ਼ੀਅਲ ਅਪਰੂਵਲ ਜਿਹੜੀ ਹੈ ਇਹ ਕੋਈ ਉਹ ਨਹੀਂ ਹੈ ਕਿ ਡੰਡਾ ਫੜਿਆ ਤੇ ਕੋਠੇ ਤੇ ਲਾਤਾ ਤੇ ਐਂਟੀਨਾ ਤੇ ਘੁਮਾ ਦਿੱਤਾ ਤੇ ਚੱਲ ਮੇਰੇ ਭਾਈ। ਇਹਦੀ ਆਫੀਸ਼ੀਅਲ ਕੈਨੇਡੀਅਨ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਨੂੰ ਜੋ ਪੇਪਰ ਵਰਕ ਨੇ ਉਹ ਤਿਆਰ ਕਰਾਉਣੇ ਪਏ ਨੇ, ਕਰ ਰਹੇ ਹਾਂ, ਔਰ ISTE ਨੇ ਇਹਦੀ ਸਪੈਸ਼ਲ ਟਾਵਰ ਦੀ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ। ਕੁਝ ਰਿਊਮਰਸ ਨੇ, ਕੁਝ ਅਫਵਾਹਾਂ ਨੇ, ਉਨ੍ਹਾਂ ਤੋਂ ਬਚਿਆ ਜਾਵੇ ਤੇ ਸਾਡੇ ਨਾਲ ਸੰਪਰਕ ਕਰ ਲਓ। ਨੰਬਰ ਸਿੱਧਾ ਹੈ ਮੇਰਾ 4167167794, ਅਤੇ ਮੈਂ ਇੱਕ ਰਿਕੁਐਸਟ ਹੀ ਕਰਾਂਗਾ, ਜੇ ਤੁਹਾਨੂੰ ਵਾਕਿਆ ਹੀ ਕਿਤੇ ਡਿਸਟਰਬੈਂਸ ਆ ਰਹੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ, ਅਸੀਂ ਧੰਨਵਾਦੀ ਹੋਵਾਂਗੇ, ਅਸੀਂ ਉਸ ਖਾਮੀ ਨੂੰ, ਉਸ ਕਮੀ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਤੇ ਜੇ ਤੁਸੀਂ ਝੂਠੀਆਂ ਸ਼ਿਕਾਇਤਾਂ ਕਰਨੀਆਂ ਨੇ ਤਾਂ ਫਿਰ ਭਾਈ ਉਹ ਤੁਹਾਡੀ ਖੁਸ਼ੀ ਹੈ, ਇਹ ਸੂਰਜ ਚੜ੍ਹ ਚੁੱਕਾ ਹੈ, ਸੂਰਜ ਉਦੇ ਹੋ ਚੁੱਕਾ ਹੈ, ਜਿੰਨੀਆਂ ਮਰਜ਼ੀ ਕਾਲੀਆਂ ਪੀਲੀਆਂ ਨੀਲੀਆਂ ਝੂਠੀਆਂ ਤੁਸੀਂ ਜਿਹੜੀਆਂ ਨੇ ਐਪਲੀਕੇਸ਼ਨਾਂ ਕੰਪਲੇਂਟਾਂ ਕਦੇ ਚੱਲੋ, ਅਸੀਂ ਆਪਣੇ ਰਾਹ ਚੱਲੀ ਚੱਲਾਂਗੇ, ਤੁਸੀਂ ਆਪਣੇ ਰਾਹ ਚੱਲੀ ਚੱਲੋ, ਆਖਰ ਜਿੱਤ ਸੱਚਾਈ ਦੀ ਹੁੰਦੀ ਹੈ। ਸੋ ਇਹ ਟਾਵਰ ਮੂਵ ਹੋਇਆ, ਅਸੀਂ ਨਹੀਂ ਕਹਿੰਦੇ ਕਿ ਸਾਰੇ ਪਾਸੇ ਇਹਦੀ ਜਿਹੜੀ ਹੈ ਆਵਾਜ਼ ਬਿਲਕੁਲ ਕਲੀਅਰ ਸੁਣਾਈ ਦਿੰਦੀ ਹੋਵੇਗੀ, ਰਾਤ ਨੂੰ ਇਹਦੀ ਸਾਊਂਡ ਦੇ ਵਿੱਚ ਥੋੜੀ ਬਹੁਤੀ ਅਜੇ ਵਰਕ ਚੱਲ ਰਿਹਾ ਹੈ। ਸੋ ਇਹ ਛੋਟਾ ਜਿਹਾ ਕੰਮ ਨਹੀਂ ਹੈ, ਇੱਕ ਬਹੁਤ ਵੱਡਾ ਕੰਮ ਹੈ ਜਿਹਦੇ ਲਈ ਸਾਡੀ ਸਾਰੀ ਟੀਮ ਦਿਨ ਰਾਤ ਇੱਕ ਮਿਹਨਤ ਕਰ ਰਹੀ ਹੈ। ਤੇ ਜਿੱਥੇ ਸਾਡੇ ਪਾਸ ਕੁਝ ਇਹੋ ਜਿਹੀਆਂ ਖ਼ਬਰਾਂ ਵੀ ਨੇ ਕਿ ਝੂਠਾ ਇੱਕ ਰਿਊਮਰ ਜਿਹੜਾ ਹੈ ਪ੍ਰੋਗਰਾਮ ਦੇ ਬਾਰੇ ਫੈਲਾਇਆ ਜਾ ਰਿਹਾ, ਸੋ ਉਹਦੇ ਲਈ ਤੁਸੀਂ ਸੱਚਾਈ ਜਾਣਨਾ ਚਾਹੋ ਤਾਂ ਮੇਰਾ ਨੰਬਰ ਹੈ 4167167794, 416-716-7694। ਬਾਕੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ, ਜੇ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਕਰ ਸਕਦੇ ਨੇ ਤੇ ਸਾਡੇ ਨਾਲ 1997 ਤੋਂ ਜੁੜਨ ਵਾਲੇ ਵੀ ਜਿਹੜੇ ਨੇ ਉਹ ਵੀ ਸਾਡੇ ਹੱਕ ਦੇ ਵਿੱਚ ਖੜ ਜਾਣਗੇ, ਸਾਨੂੰ ਉਹਨਾਂ ਤੋਂ ਪੂਰੀ ਉਮੀਦ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਪਣੀ ਲੜਾਈ ਖੁਦ ਆਪ ਹੀ ਲੜਨੀ ਚਾਹੀਦੀ ਹੈ, ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਉਣੀ ਚਾਹੀਦੀ। ਪਤਾ ਨਹੀਂ ਸਮਾਂ ਕਿਹੜੇ ਵੇਲੇ ਕਿੱਥੋਂ ਤੁਹਾਨੂੰ ਜਿਹੜਾ ਹੈ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਹੈ। ਸੋ ਬਾਕੀ ਤੁਸੀਂ ਸਭ ਸਿਆਣੇ ਹੋ, ਚੜ੍ਹਦੀ ਕਲਾ ਚਲੋ, ਮਹਾਰਾਜ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ। ਇਹ ਜੇ ਕੋਈ ਹੋਰ ਚੈਨਲ ਖਰੀਦ ਜਾਂਦਾ ਤੇ ਫਿਰ ਵੀ ਤਾਂ ਆਪੀ ਖੁਸ਼ੀ ਮਨਾਉਣੀ ਸੀ, ਸਾਡੀ ਕਮਿਊਨਿਟੀ ਦੀ ਝੋਲੀ ਦੇ ਵਿੱਚ ਪਿਆ। ਮੈਂ ਸਮਝਦਾ ਕਿ ਸਾਡੀ ਦਿਨ ਰਾਤ ਦੀ ਇੱਕ ਮਿਹਨਤ ਜਿਹੜੀ ਹੈ ਉਹ ਰੰਗ ਲੈ ਕੇ ਆਈ ਹੈ, ਪਰ ਫਿਰ ਵੀ ਸ਼ਿਕਵੇ ਸ਼ਿਕਾਇਤਾਂ ਆਪਣੀ ਥਾਂ ਤੇ ਨੇ। ਜੇ ਸਾਡੀ ਗਲਤੀ ਹੈ ਉਹ ਸਾਨੂੰ ਸੁਧਾਰਨ ਵਾਸਤੇ ਦੱਸਿਆ ਜਾਵੇ, ਪਰ ਜੇ ਝੂਠੀਆਂ ਸ਼ਿਕਾਇਤਾਂ ਨੇ ਤਾਂ ਫਿਰ ਇਹ ਆ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੀ ਹੁੰਦੀ ਹੈ ਮਿੱਤਰੋ। ਲਓ ਫਿਰ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: CNN Toronto, Chawla News Network Toronto.
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: Gurdeep Singh Nanua. I am a lawyer at Nanua and UFA Lawyers.
4: If you are involved in a motor vehicle accident, a slip and fall, or any kind of accident that results in personal injury, please let us know. We can help.
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
6: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
7: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
6: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
8: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
9: ਯਾ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
10: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-568-8882।
11: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
12: HK Movers, home, offices, apartments and delivery, big or small, we move it all.
13: HK Movers,
12: local and long distance, we also ship cars, Kailor transport and moving services.
13: For service with a smile, give us a call.
12: Call Mr. Harminder 416-524-6704,
13: 416-524-6704 pe.
12: Visit 140 Advance Boulevard, Unit Number 10, Brampton.
14: Long distance moving specialist,
12: HK Movers.
15: HK Movers.
16: ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ। ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
17: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਔਰ 905-458-0075, 905-458-0075। ਮੇਪਲ ਵਨ ਕਿਚਨ ਐਂਡ ਬਾਥ ਇੰਕ। ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ, 2883 ਡੈ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 905-678-1200, 905-678-1200, ਕਟਾਰੀਆ ਟੂਰਸ ਐਂਡ ਟ੍ਰੈਵਲ।
18: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
19: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
18: ਸੱਚੀ?
19: ਓ ਮੁੱਚੀ,
18: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
19: ਇਹਨਾਂ ਕੋਲ ਸਾਲਾਂ ਦਾ ਤਜਰਬਾ।
18: ਹੁਣ ਐਡਰੈਸ ਵੀ ਲਿਖਾ।
19: ਲੈ ਲਿਖ ਲਾ, 1 Good Mark Place, ਇਟੋਬੀ ਕੋਕ, ਯੂਨਿਟ 5,
18: ਕਾਲ 647-706-9257 647-706-9257।
20: ਇਹ ਟਾਟਾ ਆਟੋ ਇਲੈਕਟ੍ਰਿਕ, ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555। 5555 416-740-5555 Tata Auto Electric.
15: This is CJMRAM operating on 1320 kilohertz from Mississauga, Ontario. We are currently conducting a technical test under authorization from Innovation Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
21: Punjabi Dil, Angrezi Vibe, CJMR is back alive. CJMR 1320, aa gaya hoye, chha gaya hoye.
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਦਾ ਹਿੱਸਾ ਕੈਨੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਕੈਨੇਡਨ ਸਬਜ਼ੀ ਫਾਰਮ ਤਾਜ਼ੀਆਂ ਸਬਜ਼ੀਆਂ ਆਪਣੇ ਜੋ ਖੇਤਾਂ ਵਿਚ ਖੁਦ ਉਗਾਉਂਦੇ ਨੇ ਜਿਨ੍ਹਾਂ ਦੇ ਵਿਚ ਵੱਖ ਵੱਖ ਸਬਜ਼ੀਆਂ ਦੀ ਬੇਸ਼ੁਮਾਰ ਵਰਾਇਟੀ ਹੈ ਤੁਸੀਂ ਲੌਕੀ ਮੂਲੀਆਂ ਸਪੈਸ਼ਲ ਕੱਦੂ ਘੀਆ ਤੋਰੀ ਤਿੱਖੀਆਂ ਤਿੱਖੀਆਂ ਐਨ ਕਰਾਰੀਆਂ ਹਰੀਆਂ ਮਿਰਚਾਂ ਸਰੋਂ ਦਾ ਸਾਗ ਸਪੈਸ਼ਲ ਤਿਆਰ ਕੀਤਾ ਜਾਂਦਾ ਮੱਕੀ ਦੀ ਰੋਟੀ ਦੇ ਨਾਲ ਲੈ ਸਕਦੇ ਹੋ ਜਾਂ ਘਰੇ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਉਹ ਸਾਰਾ ਕੁਝ ਮਿਲਦਾ ਤੰਦੂਰ ਫੋਲਡਿੰਗ ਬੈੱਡ ਨਵਾਰੀ ਪਲੰਘ ਸਾਈਕਲ ਪਿੱਤਲ ਸਟੀਲ ਸਰਬਲੋ ਮਿੱਟੀ ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਢੇਰ ਸਾਰੀ ਗਰੋਸਰੀ ਤੇ ਸੇਵਿੰਗ ਲਈ ਕੈਨੇਡਨ ਸਬਜ਼ੀ ਫਾਰਮ 12050 ਏਅਰਪੋਰਟ ਰੋਡ 905-840-9000 ਏਅਰਪੋਰਟ ਤੇ ਮੇਫੀਲਡ ਦੀ ਇੰਟਰਸੈਕਸ਼ਨ ਕੈਨੇਡਨ ਸਬਜ਼ੀ ਫਾਰਮ ਬਰਤਨ ਪੈਸੇ ਭੇਜਣ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਇੰਡੀਆ ਦੇ ਆਪਣੇ ਖਾਤੇ ਚ ਪੈਸੇ ਵੇਖਣ ਲਈ ਤੁਸੀਂ ਕਾਲ ਕਰਨਾ ਹੈ ਰੇੜਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਲੁਧਿਆਣਾ ਟ੍ਰੇਡਿੰਗ ਇੰਕ ਨੰਬਰ ਟੂ ਕਾਲ 905-909-5400-905-909-5400 ਦੇ ਕਾਲ ਕੀਤੀ ਜਾ ਸਕਦੀ ਹੈ ਹੁਣ ਚੱਲਾਂਗੇ ਪੰਜਾਬ ਐਚ ਕੇ ਮੂਵਰਸ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਹਾਜ਼ਰ ਹੋਣਗੇ ਜੀ ਸਰਦਾਰ ਜਸਬੀਰ ਸਿੰਘ ਜੀ ਪੱਟੀ 140 ਐਡਵਾਂਸ ਬੁਲੇਵਾਰਡ ਰੂਟ ਨੰਬਰ 10 ਸਪੈਸ਼ਲ ਆਲ ਓਵਰ ਕੈਨੇਡਾ ਦੇ ਵਿਚ ਰੈਜੀਡੈਂਸ਼ੀਅਲ ਕਮਰਸ਼ੀਅਲ ਲੌਂਗ ਡਿਸਟੈਂਸ ਲੇਬਰ ਜੰਕ ਰਿਮੂਵਲ ਕਿਸੇ ਤਰ੍ਹਾਂ ਦੀ ਵੀ ਤੁਸੀਂ ਸਰਵਿਸ ਲੈਣੀ ਹੈ ਮੂਵਿੰਗ ਦੀ ਸਪੈਸ਼ਲ ਮੂਵਿੰਗ ਦੀ ਸਰਵਿਸ ਹੈ ਪੈਕੇਜ ਕਾਰਗੋ ਜਾਂ ਸਟੋਰੇਜ ਦੀ ਸਰਵਿਸ ਲਈ ਡਾਇਰੈਕਟ ਨੰਬਰ ਹੈ ਜੀ 416-524-6704 ਤੇ ਕਾਲ ਕੀਤੀ ਜਾ ਸਕਦੀ ਹੈ ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣਾ ਕਾਵਿਆ ਹੋਮੋਕੇ ਟੈਨ ਕੋਟਲ ਬੁਲੇਵਾਰ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ 647-2727-79 ਇਹ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਤੇ ਲੋ ਸਾਡੇ ਨਾਲ ਹਾਜ਼ਰ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਫਰੋਮ ਪੰਜਾਬ ਕਰਾਂਗੇ ਉਨ੍ਹਾਂ ਨਾਲ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਸ਼ਾਮਲ ਹੋਣਾ ਗੱਲਬਾਤ ਚ ਨੰਬਰ ਹੋਵੇਗਾ 905-813-1320
22: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ
0: ਵੈਲਕਮ ਬੈਕ ਗੁੱਡ ਮਾਰਨਿੰਗ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹਫ਼ਤੇ ਦਾ ਪਹਿਲਾ ਦਿਨ ਸੋਮਵਾਰ 10:35 ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਮੁਤਾਬਕ ਪੰਜਾਬ ਤੋਂ ਹਾਜ਼ਰ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਪਰ ਸਾਹਿਬ ਵੈਲਕਮ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
23: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
0: ਪਰ ਸਾਹਿਬ ਕੱਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਕ ਬਹੁਤ ਵੱਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਵੱਲੋਂ ਜੋ ਰੈਲੀ ਕੀਤੀ ਗਈ ਹੈ ਕਿਉਂਕਿ ਦਾਸ ਦਾ ਖੁਦ ਦਾ ਇਲਾਕਾ ਹੋਣ ਕਰਕੇ ਰੁਚੀ ਬਣੀ ਰਹਿੰਦੀ ਹੈ ਭੈਣ ਭਰਾ ਦੋਸਤ ਮਿੱਤਰ ਸਕੇ ਸਬੰਧੀ ਪਤਾ ਲੱਗਦਾ ਰਹਿੰਦਾ ਕਿ ਹਾਲ ਚਾਲ ਹੈ ਉੱਥੇ ਕਹਿੰਦੇ ਕਾਫ਼ੀ ਵੱਡਾ ਇਕੱਠ ਵੀ ਹੋਇਆ ਔਰ ਉਥੋਂ ਦੱਸਣ ਦੇ ਮੁਤਾਬਕ ਤੇ ਆਪਣੇ ਭਾਸ਼ਣ ਦੇ ਵਿਚ ਜਿਵੇਂ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਨੂੰ ਆੜੇ ਹੱਥੀ ਲਿਆ ਬਾਦਲ ਸੁਖਬੀਰ ਨੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ
23: ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਥੋੜੀ ਆਪਾਂ ਖਚਾਈ ਕੀਤੀ ਸੀ ਪਿਛਲੇ ਹਫ਼ਤੇ ਖਚਾਈ ਉਹ ਕੀਤੀ ਸੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹਿੱਕ ਚ ਗੋਲੀਆਂ ਖਾਣੀਆਂ ਪੈਂਦੀਆਂ ਵਾ ਕੀ ਤੁਸੀਂ ਖਾਲਿਸਤਾਨ ਦੀ ਅਗਵਾਈ ਕਰੋਗੇ ਉਦੋਂ ਬਾਅਦ ਉਹਨਾਂ ਨੇ ਉਹ ਰੱਟ ਲਾਉਣੀ ਜਿਹੜੀ ਉਹ ਬੰਦ ਕਰਤੀ ਹੁਣ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜੀ ਸਾਡੀਆਂ ਵੋਟਾਂ ਪੰਥਕ ਵੋਟਾਂ ਉਹਨੂੰ ਵੰਡਣ ਦੀ ਇੱਕ ਛੱਜ ਦੱਸੀ ਜਾ ਰਹੀ ਹੈ ਉਹਦੇ ਵਿਚ ਕਾਂਗਰਸ ਵੀ ਸ਼ਾਮਲ ਆ ਤੇ ਉਹਦੇ ਵਿਚ ਆਮ ਆਦਮੀ ਪਾਰਟੀ ਸ਼ਾਮਲ ਹੈ ਭਾਜਪਾ ਦਾ ਨਾਂ ਨੀ ਲਿਆ ਲੇਕਿਨ ਜਿਹੜੀ ਕੱਲ ਦੀ ਰੈਲੀ ਕੀਤੀ ਆ ਉਹਦੇ ਵਿਚੋਂ ਟਕਸਾਲੀ ਅਕਾਲੀ ਗੈਬਰੇ ਨੇ ਜਿਨ੍ਹਾਂ ਵਿਚ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਨਾਂ ਉਹਨਾਂ ਔਰ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਡੇ ਪ੍ਰਧਾਨ ਨੇ ਉਹਨੂੰ ਹਲਕੇ ਦੀ ਕਮਾਂਡ ਸਮਗਲਾ ਤੇ ਨਸ਼ਾ ਤਸਕਰਾਂ ਦੇ ਹੱਥ ਦੇ ਦਿੱਤੀ। ਜਿਹੜੀ ਰਮਨਦੀਪ ਕੌਰ ਬੀਬੀ ਸਿਰੋਂ ਆ ਉਹ ਅਵਤਾਰ ਸਿੰਘ ਬਿੱਲਾ ਸਿਰੋਂ ਦੀ ਪਤਨੀ ਹੈ। ਅਵਤਾਰ ਸਿੰਘ ਬਿੱਲਾ ਸਿਰੋਂ ਨੂੰ ਕਈ ਮੁਕੱਦਮਿਆਂ ਚ ਸਜ਼ਾ ਹੋ ਚੁੱਕੀ ਜਿਹਦੇ ਕਰਕੇ ਉਹ ਚੋਣ ਨਹੀਂ ਲੜ ਸਕਦਾ ਤੇ ਉਹਨੇ ਆਪਣੀ ਪਤਨੀ ਅੱਗੇ ਕੀਤਾ।
0: ਉਹਦਾ ਤੁਖਲਸ ਵੀ ਹੈਗਾ, ਕੋਈ ਇੱਕ ਤੁਖਲਸ ਮੈਨੂੰ ਯਾਦ ਭੁੱਲ ਗਿਆ ਉਹਦਾ।

0: ਨਸ਼ਾ ਤਸਕਰਾਂ ਜਿੱਤਦੀ ਹੈ ਬੜੀ ਵੱਡੀ ਗੱਲ। ਸੁਖਬੀਰ ਸਿੰਘ ਬਾਦਲ ਕੀ ਸੋਚਦੇ ਪਤਾ ਨਹੀਂ। ਦੋ ਹਲਕੇ ਨੇ, ਇੱਕ ਹਲਕਾ ਗੈਂਗਸਟਰਾਂ ਨੂੰ ਦੇ ਦਿੱਤਾ ਤੇ ਇੱਕ ਹਲਕਾ ਸਮਗਲਰਾਂ ਨੂੰ ਦੇ ਦਿੱਤਾ, ਬਾਕੀਆਂ ਦਾ ਕੀ ਬਣਨਾ ਨਹੀਂ ਪਤਾ। ਹੁਣ ਇੱਥੇ ਉੱਥੇ ਰੈਲੀ ਕੀਤੀ ਆ, ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਉਹਦੀ ਪਾਰਟੀ ਵਾਰਿਸ ਪੰਜਾਬ ਨੂੰ ਪਾਣੀ ਪੀ ਪੀ ਕੇ ਕੋਸਿਆ ਵਾ। ਇੱਥੋਂ ਤੱਕ ਕਿ ਵੀ ਇਆਲੀ ਜੋ ਕੁਛ ਕਰ ਰਿਹਾ ਵਾ ਉਹ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਕਰ ਰਿਹਾ। ਉਹਨੂੰ ਵਾਰਿਸ ਪੰਜਾਬ ਚ ਭੇਜੇ ਇਸੇ ਕਰਕੇ ਸੀ ਵੀ ਤੂੰ ਜਾ ਕੇ ਅਕਾਲੀ ਦਲ ਨੂੰ ਦਫਾੜ ਕਰਨਾ ਹੀ ਕਰਕੇ ਇਹਨਾਂ ਦੀਆਂ ਵੋਟਾਂ ਦੀ ਵੰਡ ਕਰਨੀ। ਵੋਟਾਂ ਦੀ ਵੰਡ ਤੇ ਹੋ ਗਈ, ਘੱਟੋ ਘੱਟ ਜੇ ਆਪਾਂ ਗੱਲ ਕਰੀਏ ਜਿਹੜੇ ਸਾਡੇ ਮਾਨਯੋਗ ਹੈਗੇ ਨੇ ਜਗਵਿੰਦਰ ਸਿੰਘ ਬ੍ਰਹਮਪੁਰਾ, ਉਹਨਾਂ ਦਾ ਪਰਿਵਾਰਕ ਸੁੱਖ ਪੁਰਾਣਾ ਆਪਣਾ ਹਲਕਾ ਵਾ, ਉੱਥੇ 15,000 ਵੋਟ ਤੇ ਉਹ ਆਪਣੇ ਬਲ ਬੂਤੇ ਤੇ ਪਾ ਸਕਦੇ ਆਪਣੇ ਤੇ। 15,000 ਦਾ ਗੈਪ ਬੜਾ ਵੱਡਾ ਹੁੰਦਾ, ਲੇਕਿਨ ਦੂਜੇ ਪਾਸੇ ਵੀ ਘੱਟ ਨਹੀਂ ਬੰਦੇ ਹੋ। ਰਾਣਾ ਗੁਰਜੀਤ ਸਿੰਘ ਤੇ ਉਹਦਾ ਬੇਟਾ ਕਲਸ ਤੇ ਜਿੱਦੇ ਨੇ ਮਾਇਆ ਦੇ ਸਿਰ ਤੇ। ਹੋਰ ਜੇ ਕਹੀਏ ਨਾ ਲੋਕਾਂ ਦੇ ਲੀਡਰ ਗੱਲ ਗੱਲ ਥੱਲੇ ਕੋਈ ਲੀਡਰ ਨਹੀਂ ਹੈਗੀ। ਅੱਜ ਕੱਲ ਮਾਇਆ ਦਾ ਬੜਾ ਪ੍ਰਭਾਵ ਆ, ਆਉਂਦੇ ਹੁੰਦੇ ਰੁਪਈਆ ਸਭ ਦਾ ਭੁਣੀਆ ਉਹ ਗੱਲ ਬਣੀ ਪਈ ਆ। ਲੇਕਿਨ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਜਿਹੜੀ ਬਗਾਵਤ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੇਖ ਚ ਮੇਖ ਠੋਕ ਸਕਦੀ। ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦਾ ਹਲਕਾ ਇਹੀ ਹੈ, ਭਾਈ ਅੰਮ੍ਰਿਤਪਾਲ ਸਿੰਘ ਇੱਥੋਂ ਚੋਣ ਲੜਨਗੇ, ਮਤਲਬ ਅਕਾਲੀ ਦਲ ਦੇ 3 ਉਮੀਦਵਾਰ ਆ ਗਏ ਜਿਹਦਾ ਫਾਇਦਾ ਆਮ ਆਦਮੀ ਪਾਰਟੀ ਤੇ ਬਕਾਇਦਾ ਤੌਰ ਤੇ ਕਾਂਗਰਸ ਨੂੰ ਹੋਏਗਾ। ਇਸ ਕਰਕੇ ਤੋਂ ਰਮਨਦੀਪ ਸਿੱਕੀ ਜਿਹੜਾ ਪੁਰਾਣਾ ਕਾਂਗਰਸੀ ਆ ਉਹ ਉਮੀਦਵਾਰ ਫਿਰ ਇੱਥੇ ਖੜੇਗਾ, ਇਲੈਕਸ਼ਨ ਲੜੇਗਾ। ਰਮਨਦੀਪ ਸਿੱਕੀ ਦੀ ਇੱਕ ਖਾਸੀਅਤ ਆ, ਜਿਹੜਾ ਵੀ ਬੰਦਾ ਗਰੀਬ ਆਦਮੀ ਉਹਦੇ ਦਫ਼ਤਰ ਜਾ ਕੇ ਆਪਣਾ ਕਾਰਡ ਲੈ ਕੇ ਆ ਗਿਆ ਕਿ ਮੇਰੀ ਧੀ ਦੀ ਸ਼ਾਦੀ, ਉਹਨੂੰ ਰੁਪਈਆ 10,000 ਉਸਨੇ ਕੱਢ ਕੇ ਦੇਣਾ, ਚੁੱਕੋ ਤੁਸੀਂ। ਇਹ ਉਹਦੀ ਖਾਸੀਅਤ, ਇੱਕ ਬੜੀ ਵੱਡੀ ਸਮਾਜ ਸੇਵਾ ਹੁੰਦੀ ਹੈ। ਫਿਰ ਉਹ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ ਅੰਮ੍ਰਿਤਧਾਰੀ ਸਿੰਘ, ਔਰ ਇਸ ਹਲਕੇ ਤੇ ਅੰਮ੍ਰਿਤਧਾਰੀ ਦੀ ਕਾਮਯਾਬੀ ਹੁੰਦੀ ਹੈ। ਇਸ ਕਰਕੇ ਜਿਹੜੀ ਇਹਨਾਂ ਨੇ ਪੰਥਕ ਵੰਡ ਵੋਟਾਂ ਦੀ ਵੰਡ ਕੀਤੀ ਹੈ ਤੇ ਕੋਈ ਕੋਈ ਦੋਰਾਵਾਂ ਨਹੀਂ ਹੈਗੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਬਿਲਕੁਲ ਸਹੀ ਗੱਲ ਕੀਤੀ ਆ, ਪਰ ਉਹਨਾਂ ਵੋਟਾਂ ਦੀ ਵੰਡ ਕਰਨ ਵਾਸਤੇ ਜਿਹੜਾ ਸੀ ਉਹ ਬਕਾਇਦਾ ਤੌਰ ਤੇ ਜ਼ਿੰਮੇਵਾਰ ਕੌਣ ਆ? ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਗੱਲ ਦੱਸਣੀ ਚਾਹੀਦੀ। ਹੁਣ ਅਕਾਲੀ ਭਾਜਪਾ ਗੱਠਜੋੜ ਉਹਦੇ ਆਸਾਰ ਘੱਟ ਲੱਗਦੇ, ਪਰ ਮੈਂ ਇੱਕ ਗੱਲ ਦੱਸ ਦਿਆਂ, ਕਾਂਗਰਸ ਦੇ ਜਿਹੜੇ ਪਾਇਲਟ ਸਾਹਿਬ ਨੇ ਸਚਿਨ ਪਾਇਲਟ, ਉਹ ਪਾਇਲਟ ਬਣ ਕੇ ਆਏ ਨੇ ਇੱਥੇ। ਹੁਣ ਜੇ ਕਿਤੇ ਉਹ ਸਾਰੇ ਕਾਂਗਰਸ ਨੂੰ ਇਕਜੁੱਟ ਕਰਨ ਦੇ ਵਿੱਚ ਹੋ ਗਏ ਤੇ ਫਿਰ ਅਕਾਲੀ ਭਾਜਪਾ ਦਾ ਗੱਠਜੋੜ ਜ਼ਰੂਰ ਆਏਗਾ। ਹਾਲ ਦੀ ਘੜੀ ਉਹਨਾਂ ਨੂੰ ਪਤਾ ਨਹੀਂ ਤੇ ਆਪ ਸਿੱਧੀ ਦਲ ਵੰਡਣੇ, ਸਾਡਾ ਕੀ ਵਿਗਾੜ ਲੈਣਾ ਉਹਨੇ? ਤੇ ਸਚਿਨ ਪਾਇਲਟ ਨੂੰ ਇਸ ਗੱਲ ਦੀ ਬੜੀ ਆਸ ਆ ਵੀ ਮੈਂ ਸਾਰਿਆਂ ਨੂੰ ਥੋਪ ਥੋਈ ਕਰਕੇ, ਸਾਰਿਆਂ ਨਾਲ ਗੱਲ ਕਰਕੇ, ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰ। ਭਗਵੰਤ ਮਾਨ ਨੇ ਗੱਲ ਕਹੀ ਸੀਗੀ ਵੀ ਜਿਹੜੇ ਸਾਡੇ ਹੈਗੇ ਨੇ ਰਾਹੁਲ ਗਾਂਧੀ ਜੀ ਉਹ ਪੰਜਾਬ ਆ ਰਹੇ ਤੇ ਬੱਸ ਯਾਤਰਾ ਕਰ ਰਹੇ ਨੇ, ਉਹ ਕਹਿੰਦੇ ਜੀ ਬੱਸ ਚ ਲੀਡਰ ਬੈਠਣਗੇ ਸਾਰੇ ਇਕੱਠੇ ਹੀ, ਲੇਕਿਨ ਉਤਰ ਕੇ ਖੁੱਲਰ ਖੁੱਲਰ ਜਾਣਗੇ, ਕੋਈ ਇਧਰ ਕੋਈ ਇਧਰ ਕੋਈ ਇਧਰ। ਇਹ ਤੇ ਕੁਛ ਹੱਦ ਤੱਕ ਗੱਲ ਵੀ ਸਹੀ ਹੈ। ਇਸ ਕਰਕੇ ਪੰਥਕ ਇਹ ਕੋਈ ਦੌਰਾ ਨਹੀਂ ਹੈਗੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਚੰਗੀਆਂ ਭਰ ਰਹੀਆਂ ਨੇ, ਲੇਕਿਨ ਉਹ ਵੋਟ ਬੈਂਕ ਚ ਤਬਦੀਲ ਹੁੰਦੀਆਂ ਉਹ ਪਤਾ, ਕਿਉਂਕਿ 2016 ਦੇ ਵਿੱਚ ਇਹਨਾਂ ਨੇ
1: ਬਸ
0: ਪਟਿਆਲੇ ਚ ਰੈਲੀ ਕੀਤੀ, ਬੜੀ ਭਰਵੀਂ ਰੈਲੀ ਕੀਤੀ ਸੀ। ਅਸਰ ਕੀ ਹੋਇਆ? ਮਿਲ 15 ਸੀਟਾਂ ਆਈਆਂ ਸੀ ਜੀ।
1: ਰੈਲੀ ਦੇ ਵਿਚ ਕੋਈ ਦੋਰਾਵਾ ਨਹੀਂ ਹੈ ਕਿ ਬਹੁਤ ਵੱਡਾ ਇਕੱਠ ਹੋਇਆ, ਕਿਉਂਕਿ ਸਾਡਾ ਆਪਣਾ ਹਲਕਾ ਹੋਣ ਕਰਕੇ, ਵੀਕੈਂਡ ਵੀ ਹੋਣ ਕਰਕੇ ਦੋਸਤਾਂ ਮਿੱਤਰਾਂ ਨੂੰ ਫੋਨ ਵੀ ਕਰ ਲਈਦੇ ਆ। ਰੈਲੀ ਦੀ ਵੀ ਚਰਚਾ ਸੀ, ਬਹੁਤ ਵੱਡਾ ਇਕੱਠ ਸੀ, ਕੋਈ ਦੋਰਾਵਾ ਨਹੀਂ। ਦੂਜੇ ਪਾਸੇ ਵੋਟ ਬੈਂਕ ਦੇ ਵਿਚ ਬਦਲਦੀ ਹੈ ਜਾਂ ਨਹੀਂ ਬਦਲਦੀ, ਕਿਉਂਕਿ ਤੁਸੀਂ ਬ੍ਰਹਮਪੁਰਾ ਸਾਹਿਬ ਦੀ ਬੇਟੀ ਦੀ ਗੱਲ ਕੀਤੀ, ਅਰਵਿੰਦਰ ਸਾਹਿਬ ਦੀ, ਉਨ੍ਹਾਂ ਦਾ ਬਹੁਤ ਵੱਡਾ ਆਧਾਰ ਹੈ, ਬਹੁਤ ਕੋਈ ਦੋਰਾਵਾ ਨਹੀਂ, ਉਹ ਵੋਟ ਉਨ੍ਹਾਂ ਦੇ ਕੋਲ ਹੈ, ਵੋਟ ਬੈਂਕ ਹੈ ਉਨ੍ਹਾਂ ਦੇ ਕੋਲ ਹੁੰਦੀ। ਦੂਜੇ ਤੁਸੀਂ ਸਿੱਕੀ ਸਾਹਿਬ ਦੀ ਗੱਲ ਕੀਤੀ।

0: ਕਿ ਮੈਂ ਕਾਫੀ ਸਾਲ ਪਹਿਲਾਂ ਜਦੋਂ ਉਹ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਸੀ ਤੇ ਇੱਕ ਗੱਡੀਆਂ ਦਾ ਕਾਫਲਾ ਜਿਹਾ ਲੰਘਿਆ ਤੇ ਆਪਾਂ ਪਿੰਡ ਹੀ ਖਲੋਤੇ ਸੀ। ਮੈਂ ਆਪਣੇ ਭਤੀਜ ਨੂੰ ਪੁੱਛਿਆ ਛੋਟਾ, ਮੈਂ ਕਿਹਾ ਵੀ ਕੌਣ? ਕਹਿੰਦਾ ਵੀ ਇਹ ਜਾ ਰਿਹਾ ਜੀ ਸਿੱਕੀ। ਮੈਂ ਕਿਹਾ ਕੀ ਕੰਮ ਕਰਦਾ? ਕਹਿੰਦੇ ਜੀ ਆਲੂਆਂ ਦਾ ਬੜਾ ਵੱਡਾ ਕਾਰੋਬਾਰ ਆ। ਤੇ ਇੱਕ ਗੱਲ ਚਾਚਾ ਜੀ ਦੀ ਬਹੁਤ ਵਧੀਆ ਕਿ ਇਹ ਗਰੀਬ ਦੀ ਮਦਦ ਬਹੁਤ ਕਰਦਾ। ਪਤਾ ਲੱਗ ਜੇ ਸਹੀ ਵੀ ਗਰੀਬ ਦੇ ਘਰ ਕੋਈ ਪ੍ਰੋਬਲਮ ਆ ਤੇ ਉੱਥੇ ਪਹੁੰਚ ਜਾਂਦਾ ਜਾਂ ਉਹ ਪਹੁੰਚ ਜਾਣ ਤੇ ਖਾਲੀ ਝੋਲੀ ਨਹੀਂ ਮੋੜਦਾ। ਅੱਛਾ, ਬਹੁਤ ਵਧੀਆ ਗੱਲ ਸੀ ਸੁਣ ਕੇ, ਮੈਂ ਜ਼ਿਕਰ ਵੀ ਕੀਤਾ ਸੀ ਇਹਨਾਂ ਬਾਰੇ। ਚਲੋ, ਉਦੋਂ ਬਾਅਦ ਮੈਂ ਇੱਕ ਹੋਰ ਜ਼ਿਕਰ ਕੀਤਾ ਸੀ ਜਿਹੜਾ ਸ਼ਾਇਦ ਲੋਕਾਂ ਨੂੰ ਚੰਗਾ ਨਹੀਂ ਲੱਗਾ। ਅਸੀਂ ਸੱਚ ਨੂੰ ਸੱਚ ਕਹਿਣ ਦਾ ਯਤਨ ਕਰਦੇ, ਉਪਰਾਲਾ ਕਰਦੇ, ਕਈਆਂ ਦੇ ਗਿੱਟੇ ਲੱਗੇ, ਕਈਆਂ ਦੇ ਗੋਡੇ ਲੱਗਦੇ ਆ। ਇਸੇ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਦਾ ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਮੈਂ ਖਲੋਤਾ ਸੀ ਮੇਰੇ ਕਜ਼ਨ ਬ੍ਰਦਰ ਦੇ, ਉੱਥੇ ਮਜੀਠਾ ਰੋਡ ਤੇ ਗੱਡੀ ਲੰਘ ਕਾਫਲਾ ਲੰਘ ਰਿਹਾ, ਬੜਾ ਤਗੜਾ, ਬਹੁਤ ਲੰਬਾ। ਮੈਂ ਕਿਹਾ ਵੀ ਮੁੱਖ ਮੰਤਰੀ ਲੰਘਿਆ? ਕਹਿੰਦਾ ਨਹੀਂ ਜੀ, ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਜਾ ਰਹੇ ਨੇ। ਮੈਂ ਕਿਹਾ ਹੈ, ਏਡਾ ਵੱਡਾ ਕਾਫਲਾ ਹੈ ਤੇ ਮੁੱਖ ਮੰਤਰੀ? ਕਹਿੰਦਾ ਜੀ, ਇਹਨਾਂ ਦੀ ਖਾਸੀਅਤ ਹੈ ਕਿ ਲੋਕ ਭਾਵੇਂ ਜੋ ਮਰਜ਼ੀ ਕਹਿਣ, ਜੋ ਮਰਜ਼ੀ ਹੋਵੇ, ਕੇਸ ਜਿੱਤਦਾ ਨਹੀਂ ਜਿੱਤਦਾ, ਸਜ਼ਾ ਹੁੰਦੀ ਆ ਨਹੀਂ ਹੁੰਦੀ, ਉਹ ਰਾਜਨੀਤਿਕ ਤੌਰ ਤੇ ਆ। ਪਰ ਇਹਦੀ ਹੈ ਵੀ ਜੇ ਕਾਂਗਰਸੀਆਂ ਦੇ ਘਰ ਡੈਥ ਹੋ ਜਾਂਦੀ ਹੈ ਤਾਂ ਇਸ ਵਕਤ ਉੱਠ ਕੇ ਜਾ ਕੇ ਪਹਿਲਾਂ ਉਨ੍ਹਾਂ ਦੇ ਘਰ ਆਪਣੇ ਇਲਾਕੇ ਦੇ ਵਿੱਚ ਸੋਗ ਸ਼ਾਮਲ ਹੋ ਕੇ ਆਉਂਦਾ। ਦੂਸਰਾ, ਇਹਨੇ ਜਿਹੜਾ ਗ੍ਰਾਂਟਾਂ ਦਿੱਤੀਆਂ ਹੋਈਆਂ ਨੇ ਪਿੰਡਾਂ ਦੇ ਸਰਪੰਚਾਂ ਨੂੰ, ਇਹਨੇ ਬਕਾਇਦਾ ਉਹਦਾ ਦਾ ਲੇਖਾ ਜੋਖਾ ਰੱਖਣ ਵਾਸਤੇ ਕਿ ਕੰਮ ਤੁਸੀਂ ਕਰਦੇ ਹੋ, ਪੈਸਾ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਗ੍ਰਾਂਟਾਂ ਦਾ, ਉਹ ਲੇਖਾ ਜੋਖਾ ਪ੍ਰੋਪਰ ਰੱਖਦਾ। ਕਿਉਂਕਿ ਉਹਦਾ ਗਾਂ ਇੱਕ ਜਿਹੜਾ ਸਰਪੰਚ ਵਾਕਫ ਸੀ ਉਹਦੇ ਥਰੂ ਉਹਨੂੰ ਪਤਾ ਲੱਗਾ ਸੀਗਾ ਕਿ ਖਿੱਚ ਕੇ ਰੱਖਦੇ ਨੇ ਕੰਮ ਤੇ ਲੋਕਾਂ ਦੇ ਕੰਮਾਂ ਦੇ ਵਿੱਚ ਆਉਣਾ, ਇਸ ਤਰੀਕੇ ਦੇ ਨਾਲ ਕਾਫਲੇ ਚੱਲਣੇ, ਤੇ ਫਿਰ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਵੱਡਾ, ਮੈਂ ਕਹਿੰਦਾ ਕਿ ਇੱਕ ਲਹਿਰ ਹੁੰਦੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਜ ਰੈਲੀਆਂ ਵੱਡੀਆਂ ਵੱਡੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਹੋ ਰਹੀਆਂ ਨੇ, ਰੈਲੀਆਂ ਦੇ ਵਿੱਚ ਲੋਕ ਕਿਵੇਂ ਆਉਂਦੇ ਨੇ ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ ਹਾਂ, 97 ਤੋਂ ਆਪਾਂ ਕਵਰੇਜ ਹੀ ਕਰਦੇ ਆ ਰਹੇ, ਪਰ ਉਹ ਵੋਟ ਬੈਂਕ ਦੇ ਵਿੱਚ ਤਬਦੀਲ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਨੇ? ਹੁਣ ਰੈਲੀਆਂ ਤਾਂ ਭਗਵੰਤ ਮਾਨ ਤੇ ਵੀ ਇਸ ਵਕਤ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਲਿਆਂਦੇ ਜਾ ਰਹੇ ਨੇ। ਇਹ ਗੱਲ ਠੀਕ ਹੈ ਕਿ ਬੱਚਿਆਂ ਨੂੰ, ਆਂਗਣਵਾੜੀ ਵਾਲਿਆਂ ਬੱਚਿਆਂ ਨੂੰ ਵੀ ਕਿਤੇ ਘੁੰਮਣ ਘੁਮਾਉਂਦੇ ਫਲਾਕੇ ਜਿਹੜੇ ਭੁਲੇਖੇ ਜੇ ਉੱਥੇ ਲਿਆ ਕੇ ਤੇ ਲੈ ਕੇ ਖੜਾ ਕਰ ਦਿੱਤਾ ਜਾਂਦਾ। ਬੱਚੇ ਅੱਜਕੱਲ ਸੋਸ਼ਲ ਨੈਟਵਰਕ ਵੀਡੀਓ ਪਾ ਦਿੰਦੇ, ਕਿਸਾਨ ਨੂੰ ਲੈ ਕੇ ਕਿਤੇ ਗਏ ਸੀ ਤੇ ਲਿਆ ਕੇ ਰੈਲੀ ਚ ਬਿਠਾ ਦਿੱਤਾ, ਉਹ ਵੱਖਰੀ ਗੱਲ ਹੈ ਇਕੱਠ ਕਰਨਾ, ਪਰ ਵੋਟ ਬੈਂਕ ਦੇ ਵਿੱਚ ਤਬਦੀਲ ਹੁੰਦਾ ਜਾਂ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ। ਸੋ ਖੈਰ, 9058131320913813120 ਤੇ ਦੋਸਤੋ ਤੁਸੀਂ ਕਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ। ਹਰਿਆਣਾ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਝੀਂਡਾ ਨੇ ਸੁਖਬੀਰ ਬਾਦਲ ਨੂੰ ਭਾਜਪਾ ਤੋਂ ਦੂਰ ਰਹਿਣ ਦੀ ਕੀਤੀ ਹਦਾਇਤ, ਮੰਨ ਜਾਣਗੇ?
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਜਗਦੀਸ਼ ਸਿੰਘ ਝੀਂਡਾ ਨੇ ਬਕਾਇਦਾ ਤੌਰ ਤੇ ਬੁਨਿਆਦ ਰੱਖੀ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤੇ ਜਦੋਂ ਇਹਨਾਂ ਐਡਹੋਕ ਕਮੇਟੀ ਬਣਾਈ ਸੀਗੀ, ਇਹਨਾਂ ਵਿਚਾਰਿਆਂ ਨੂੰ ਤੁਹਾਨੂੰ ਪਤਾ ਵਾ ਕਿਸੇ ਵੇਲੇ ਹਾਊਸ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ। ਇਥੋਂ ਤੱਕ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਇਹਨਾਂ ਨੇ ਕਿਹਾ ਜੀ ਅਸੀਂ ਪ੍ਰੈਸ ਕੋਨਫਰੰਸ ਕਰਨੀ ਆ, ਤੇ ਮੱਕੜ ਸਾਹਿਬ ਦੇ ਬੂਹੇ ਬੰਦ ਕਰਾਤੇ ਤੇ ਪ੍ਰੈਸ ਕੋਨਫਰੰਸ ਕਰ ਦਿੱਤੀ। ਇਹਨੂੰ ਜਨਤਕ ਤੌਰ ਤੇ ਕਹਿਣਾ ਪਿਆ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ, ਤੇ ਪੱਤਰਕਾਰ ਨੇ ਉਸ ਵੇਲੇ ਫੋਨ ਲਾ ਦਿੱਤਾ ਸੀ ਮੱਕੜ ਸਾਹਿਬ ਨੂੰ ਜੀ ਇਹਦਾ ਜਵਾਬ ਤੇ ਲੱਗੂ ਹੈਗਾ, ਤੇ ਮੱਕੜ ਨੇ ਬੂਹੇ ਖੋਲ ਕੇ ਸੀ, ਕੋਈ ਜਵਾਬ ਨਹੀਂ। ਐਡਹੋਕ ਕਮੇਟੀ ਬਣਾਈ 2004 ਦੇ ਵਿੱਚ, ਇਹ ਜਦੋਂ ਇਲੈਕਸ਼ਨ ਦੀ SDP ਸੀ, ਤੇ 11 ਚੋਂ 8 ਸੀਟਾਂ ਜਿੱਤ ਕੇ ਆਉਂਦੇ ਨੇ ਹਰਿਆਣੇ ਚੋਂ, ਤੇ ਇਹਨਾਂ ਨੇ ਹਰ ਸੈਸ਼ਨ ਦੇ ਵਿੱਚ ਜਦੋਂ ਕਿਤੇ ਇਜਲਾਸ ਹੁੰਦਾ ਉਦੋਂ ਆਪਣੀ ਹਰਿਆਣਾ ਕਮੇਟੀ ਦੀ ਮੰਗ ਇਹ ਜ਼ਰੂਰ ਰੱਖਦੇ ਨੇ, ਉਹ ਸਰਕਾਰ ਕਾਮਯਾਬ ਹੋ ਗਈ। ਹੁੱਡਾ ਸਾਹਿਬ ਜਦੋਂ ਜਾਂਦੇ ਨੇ ਕਾਂਗਰਸ ਸਰਕਾਰ ਬਣਦੀ ਉਹ ਐਕਟ ਬਣਾ ਜਾਂਦੇ ਨੇ, ਉਹਨਾਂ ਨੂੰ ਪੂਰੀ ਪ੍ਰਵਾਨਗੀ ਤੇ ਭਾਵੇਂ ਮਿਲਦੀ ਨਹੀਂ ਕਿ ਗੁਰਦੁਆਰਿਆਂ ਦੇ ਕਬਜ਼ੇ ਨਹੀਂ ਮਿਲਦੇ, ਕੁਛ ਦੇ ਮਿਲ ਜਾਂਦੇ ਕੁਛ ਦੇ ਨਹੀਂ ਮਿਲਦੇ, ਲੇਕਿਨ ਜਦੋਂ ਕਾਂਗਰਸ BJP ਸਰਕਾਰ ਆਉਂਦੀ ਆ ਉਹ ਫਿਰ ਜਿਹੜਾ 2004 ਵਾਲਾ ਐਕਟ ਸੀਗਾ ਉਹਨੂੰ ਕੰਪਲੀਟ ਕਰਦੀ ਪਹਿਲਾਂ, ਤੇ ਨਾਲ ਜਿਹੜੀ ਇਹਨਾਂ ਦਾ ਸੀ ਕੇਸ ਉਹਦੇ ਬਾਰੇ ਕਹਿ ਦਿੰਦੀ ਆ ਵੀ ਇਹ ਐਕਟ ਦੇ ਮੁਤਾਬਕ ਇਹਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜਦੋਂ ਹਾਈਕਮਾਂਡ ਨੇ ਪ੍ਰਵਾਨਗੀ ਦਿੱਤੀ, ਸੁਪਰੀਮ ਕੋਰਟ ਨੇ ਕੇਸ ਖਾਰਜ ਕਰਤਾ, ਇਹ ਫਿਰ ਇਹਦੀ ਜਿਹੜੀ ਪਹਿਲੀ ਜਿਹੀ ਚੋਣ ਹੋਈ ਸੀ ਬਾਬਾ ਦਾਦੂਗੜ ਪ੍ਰਧਾਨ ਬਣੇ ਸੀ, ਉਦੋਂ ਚੋਣਾਂ ਨਹੀਂ ਹੋਈਆਂ, ਮੈਂਬਰ ਨਾਮਜ਼ਦ ਕੀਤੇ ਗਏ ਸੀ। ਮੁੜ ਕੇ ਜਦੋਂ ਚੋਣਾਂ ਹੋਈਆਂ, ਉਹਨਾਂ ਚੋਣਾਂ ਚ ਬਾਬਾ ਦਾਦੂਵਾਲ ਹੋਰੀ ਬੜੀ ਬੁਰੀ ਤਰ੍ਹਾਂ ਹਾਰ ਗਏ, ਉਹਨਾਂ ਦੇ ਬੰਦੇ ਤੇ ਹੋ ਗਏ। ਫਿਰ ਉਹ ਨੋਮੀਨੇਟ ਹੋ ਗਏ ਬਾਬਾ ਦਾਦੂਵਾਲ ਨੂੰ ਪਾਸੇ ਕਰਕੇ ਤੇ ਝੀਂਡਾ ਸਾਹਿਬ ਪ੍ਰਧਾਨ ਬਣੇ। ਝੀਂਡਾ ਸਾਹਿਬ ਕੋਲ ਇੰਨੇ ਮੈਂਬਰ ਨਹੀਂ ਸੀ ਵੀ ਇਕੱਲੇ ਬਣ ਜਾਂਦੇ, ਉਹਨਾਂ ਨੂੰ ਉੱਥੇ ਹੀ ਬਾਦਲ ਦਲ ਦਾ ਸਾਥ ਲੈਣਾ ਪਿਆ ਜਿਹੜੇ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ। ਸਿਆਸਤ ਸਾਡੀ
0: ਜੀ ਜੀ ਜੀ।
1: ਅੱਜ ਝੀਂਡਾ ਸਾਹਿਬ ਨੇ ਕੀ ਕਿਹਾ, ਝੀਂਡਾ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਹਦਾਇਤ ਕੀਤੀ ਵੀ ਸਰਦਾਰ ਸਾਹਿਬ ਬੀਜੇਪੀ ਬੱਚੇ ਖਾਣੀ ਪਾਰਟੀ ਜੇ ਜੇ ਕਿਹਦੇ ਹੱਥ ਕੀਤਾ ਤੇ ਉਹਨੂੰ ਹੱਥ ਦੇ ਸਮੇਤ ਹੀ ਖਾ ਗਈ। ਉਹ ਇਤਿਹਾਸ ਫਰੋਲ ਕੇ ਵੇਖ ਲਓ ਤੇ ਜੇ ਤੁਸੀਂ ਇਹਨਾਂ ਨਾਲ ਸਮਝੌਤਾ ਕੀਤਾ ਤੇ ਸਮਝ ਲਓ ਤੁਸੀਂ ਅਕਾਲੀ ਦਲ ਦਾ ਆਪ ਹੀ ਭੋਗ ਪਾਉਣ ਜਾ ਰਹੇ। ਇਹ ਝੀਂਡਾ ਸਾਹਿਬ ਦੇ ਸ਼ਬਦ ਨੇ ਜਿਹੜੇ ਅੱਜ ਪਾਰਟਨਰ ਨੇ ਉਹਨਾਂ ਦੇ। ਹੁਣ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਹੁੰਦਾ ਕਿ ਨਹੀਂ ਹੁੰਦਾ
0: ਜੀ। ਅੱਛਾ ਗੱਲ ਦੂਜੇ ਪਾਸੇ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਚਚੇਰੇ ਭਰਾ, ਇੱਕ ਪਾਸੇ ਰੈਲੀਆਂ ਵੱਡੀਆਂ ਹੋ ਰਹੀਆਂ ਨੇ, ਰਿਕਾਰਡ ਤੋੜ ਇਕੱਠ ਕੀਤਾ ਜਾ ਰਿਹਾ, ਇੱਕ ਪਾਸੇ ਜਦੋਂ ਘਰ ਦਾ ਹੀ ਬੰਦਾ ਦੂਜੀ ਪਾਰਟੀ ਦਾ ਪੱਲਾ ਫੜ ਲਵੇ ਤਾਂ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ। ਜਿਵੇਂ ਭਗਵੰਤ ਮਾਨ ਦੇ ਭਰਾ ਨੂੰ ਲੈ ਗਏ ਨੇ ਅਗਲੇ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਭੂਪੀ ਭਾਜਪਾ ਵਿਚ ਸ਼ਾਮਲ ਹੋਣ ਦੇ ਕੀ ਅਸਰ ਪਵੇਗਾ?
1: ਵੇਖੋ ਇਹ ਜਿਹੜੇ ਇਹਨਾਂ ਦੇ ਹੈਗੇ ਨੇ ਚਚੇਰੇ ਭਰਾ, ਮਤਲਬ ਇਹਦੇ ਦਾਦਾ ਜੀ ਦਾਦੇ ਇੱਕ ਸੀਗੇ, ਤੁਹਾਨੂੰ ਪਤਾ ਇਹਨਾਂ ਦੇ ਜਿਹੜੇ ਚਾਚਾ ਜੀ ਤੇਜਾ ਸਿੰਘ ਹੁੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਉਹਨਾਂ ਦਾ ਬੇਟਾ ਮਹੇਸ਼ਿੰਦਰ ਸਿੰਘ ਬਾਦਲ ਉਹ ਹਮੇਸ਼ਾ ਹੀ ਕਾਂਗਰਸ ਵਾਲੇ ਪਾਸੇ ਚੋਣ ਲੜਦਾ ਹੁੰਦਾ
0: ਜੀ।
1: ਇਸ ਵਾਰੀ ਭੁਪਿੰਦਰ ਸਿੰਘ ਭੂਪੀ ਜਿਹੜੇ ਪਿੱਛੇ ਜੇ ਬਿਮਾਰ ਵੀ ਰਹੇ ਸੀਗੇ ਤੇ ਤਿੰਨ ਚਾਰ ਵਜੇ ਪਤਾ ਲੈਣ ਵਾਸਤੇ ਉਹਨਾਂ ਦਾ ਜਿਹੜਾ ਸੀ ਉਹ ਮਨਪ੍ਰੀਤ ਬਾਦਲ ਆਇਆ ਸੀ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਸੀ ਆਏ। ਉਹ ਨੈਬ ਸਿੰਘ ਸੈਣੀ ਜਿਹੜੇ ਕੇਂਦਰੀ ਮੰਤਰੀ ਸ੍ਰੀ ਨਵਾਸੁਲਾ ਉਹ ਵੀ ਆਏ, ਨੈਬ ਸਿੰਘ ਸੈਣੀ ਵੀ ਆਏ। ਇਹਨਾਂ ਨੇ ਆਕੇ ਉਹਨਾਂ ਨੂੰ ਹਾਲ ਚਾਲ ਪੁੱਛਿਆ, ਜਦੋਂ ਹਾਲ ਚਾਲ ਪੁੱਛਿਆ ਤੇ ਆਟੋਮੈਟਿਕਲੀ ਫਿਰ ਚੁਕਾਤ ਹੋਈ ਜਾਂਦਾ ਨਾ
0: ਡੈਫੀਨੇਟਲੀ।
1: ਇਹਨਾਂ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਉਹਦੇ ਘਰ ਪਤਾ ਲੈਣ ਵਾਸਤੇ ਆਏ। ਹੁਣ ਸਵਾਲ ਇਹ ਪੈਦਾ ਹੁੰਦਾ ਜੀ, ਇਸ ਹਲਕੇ ਜਿਹੜਾ ਲੰਬੀ ਹਲਕਾ ਵਾ ਉਥੋਂ ਐਤਕੀ ਸਰਦਾਰ ਸੁਖਬੀਰ ਸਿੰਘ ਬਾਦਲ ਚੋਣ ਲੈਣਗੇ? ਜਦੋਂ 2022 ਦੀਆਂ ਚੋਣਾਂ ਹੋਈਆਂ ਸੀਗੀਆਂ, ਜਦੋਂ ਪੂਰੀ ਹਨੇਰੀ ਸੀ ਬਕਾਇਦਾ ਤੌਰ ਤੇ ਆਪਣੀ ਆਮ ਆਦਮੀ ਪਾਰਟੀ ਦੀ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਉਮੀਦਵਾਰ ਸੀਗੇ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਖੁੰਡੀਆ ਸੀ, ਕਾਂਗਰਸ ਦੇ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਣਾ ਸੀਗੇ ਤੇ ਇਹਨਾਂ ਦੇ ਨਾਲ ਰਕੇਸ਼ ਢੀਂਗਰਾ ਜਿਹੜੇ ਸੀ ਉਹ ਬੀਜੇਪੀ ਦੇ ਉਮੀਦਵਾਰ ਸੀ। ਹੁਣ ਇੱਥੋਂ ਤੁਸੀਂ ਵੇਖੋ, ਗੁਰਮੀਤ ਸਿੰਘ ਖੁੰਡੀਆ ਨੂੰ 66,313 ਵੋਟਾਂ ਮਿਲੀਆਂ ਸੀ ਤੇ ਬਾਦਲ ਸਾਹਿਬ ਨੂੰ 54,917 ਵੋਟਾਂ ਮਿਲੀਆਂ ਸੀ। ਜਗਪਾਲ ਸਿੰਘ ਅਬੁਲ ਖੁਰਾਣਾ ਉਹਨਾਂ ਨੂੰ 10,136 ਵੋਟਾਂ ਮਿਲੀਆਂ ਸੀ ਤੇ ਢੀਂਗਰਾ ਰਕੇਸ਼ ਢੀਂਗਰਾ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ ਉਹਨਾਂ ਨੂੰ 1,116 ਵੋਟਾਂ ਮਿਲੀਆਂ ਸੀ, ਜੋ ਨੋਟਾਂ ਨਾਲੋਂ ਵੀ ਘੱਟ ਵੋਟਾਂ ਸੀ
0: ਜੀ।
1: ਹੁਣ ਵੇਖੋ ਭੁਪਿੰਦਰ ਸਿੰਘ ਭੂਪੀ ਜੇ ਆ ਗਏ ਉੱਥੇ ਚੋਣ ਲੜਨਗੇ, ਇਹਦਾ ਮਤਲਬ ਫਿਰ ਉਹਨੂੰ ਬੀਜੇਪੀ ਵਾਲੇ ਪਾਸੇ ਤੋਂ ਟਿਕਟ ਦਿੱਤੀ ਜਾਏਗੀ
0: ਨਾ? ਚਲੋ 2,000-4,000 ਦਾ ਫਰਕ ਪੈ ਸਕਦਾ, ਹੋ ਸਕਦਾ ਕੁਝ ਕਰਾਮਾਤ ਵੀ ਹੋ ਜਾਵੇ,
1: ਬਾਦਲ ਨੂੰ ਫਰਕ ਪੈਣਾ
0: ਫਰਕ ਉਹੀ ਤੇ ਪੈਣਾ। ਪਰ ਗੱਲ ਇਹ ਹੈ ਕਿ ਖੁੱਡੀਆ ਸਾਹਿਬ ਦਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਵਿਚ ਜਿਵੇਂ ਉਹਨਾਂ ਨੂੰ ਜਿੱਤ ਹੋਈ ਹੈ, ਉਹਨਾਂ ਦੇ ਤੁਸੀਂ ਦੇਖੋ ਨਾ ਪਰਿਵਾਰ ਦੀ ਕਿੱਡੀ ਵੱਡੀ ਉਹ ਆਪਾਂ ਜਾਣਦੇ ਹਾਂ, ਸਟੋਰੀ ਕਿੱਡੀ ਵੱਡੀ ਹੈ। ਖੈਰ ਉਹ ਸਿੰਪਤੀ ਵੋਟ ਵੀ ਬੜੀ ਵੱਡੀ ਸੀਗੀ, ਉਹਨਾਂ ਦਾ ਕੰਮ ਵੀ ਬੜਾ ਵੱਡਾ ਬੋਲਿਆ। ਪਰ ਇਹ ਗੱਲ ਠੀਕ ਹੈ ਕਿ ਜਿੱਤਣ ਤੋਂ ਬਾਅਦ ਅੱਜ ਉਹਨਾਂ ਦੀਆਂ ਵੀ ਸੁਰਾਂ ਬਦਲੀਆਂ ਹੋਈਆਂ ਨੇ, ਲੋਕ ਸਭ ਜਾਣਦੇ ਨੇ।
1: ਜੇ ਕਿਤੇ ਮੈਂ ਕਵਾਂ ਇੰਨੀ ਗੱਲ ਵੀ ਜੇ ਪੰਜਾਬ ਸਰਕਾਰ ਦੇ ਵਿਚ ਮਾੜੀ ਮੋਟੀ ਥੋੜੀ ਬਾਲੀ ਕਣੀ ਹੈਗੀ ਤੋ ਗੁਰਮੀਤ ਸਿੰਘ ਖੁੱਡੀਆਂ ਦੇ
0: ਜੀ ਜੀ।
1: 26 ਜਨਵਰੀ ਤੇ ਇਹ ਤਰਨ ਤਾਰਨ ਝੰਡਾ ਚਲਾਉਣ ਆਏ ਤੇ ਅਸੀਂ ਪੂਰੀ ਤਿਆਰੀ ਕਰ ਗਏ, 100 ਪੱਤਰਕਾਰ ਵੀ ਅੱਜ ਘਰਾਓ ਕਰਨਾ ਇਹਨਾਂ ਨਾਲ, ਇਹਨਾਂ ਨੂੰ ਕਾਲੀ ਝੰਡੀਆਂ ਫੜਾਉਣੀ। ਜਦੋਂ ਮੈਨੂੰ ਸੁਨੇਹਾ ਮਿਲਿਆ ਮੈਂ ਵੀ ਗਿਆ, ਮੈਂ ਕਿਹਾ ਮੰਤਰੀ ਕਿਹੜਾ ਆਇਆ? ਕਹਿੰਦੇ ਖੁੱਡੀਆਂ ਆਇਆ ਸੀ। ਮੈਂ ਕਿਹਾ ਜੇ ਮੰਤਰੀ ਤੇ ਠੀਕ ਆ ਉਹ, ਜਦੋਂ ਅਸੀਂ ਗਏ ਝੰਡੇ ਝੁੰਡੇ ਤੇ ਵਿਖਾਏ ਦਾ ਅਜੇ ਅਸੀਂ, ਤੇ ਜਿਹੜਾ ਖੇਮਕਰ ਤੋਂ MLA ਸੀ ਨਾਲ ਖੜਾ ਸੀ ਤੇ ਉਸ ਵੇਲੇ ਨਾਲ ਲੈ ਕੇ ਥੱਲੇ ਆ ਗਿਆ। ਮੈਨੂੰ ਕਹਿੰਦੇ ਦੱਸੋ ਜੀ ਮੈਂ ਕਿਹਾ ਜੀ ਮੰਗ ਪੱਤਰ ਦੇਣਾ ਸੀ ਉਹ, ਪਰ ਮੇਰੀ ਆਪਣੇ ਇਤਿਹਾਸ ਦੇ ਵਿੱਚ ਮੈਂ ਇੰਨੇ ਮੰਗ ਪੱਤਰ ਦਿੱਤੇ ਆ, ਮੁੱਖ ਮੰਤਰੀ ਨੂੰ ਦਿੱਤੇ ਆ, ਮੰਤਰੀ ਨੂੰ ਦਿੱਤੇ ਆ, ਡੀਸੀ ਨੂੰ ਦਿੱਤੇ ਆ। ਪਹਿਲਾ ਮੰਤਰੀ ਸੀ ਜਿਹਦੇ ਦਫ਼ਤਰ ਮੈਨੂੰ ਫੋਨ ਆਇਆ ਵੀ ਅਸੀਂ ਆਪਣੀ ਬੇਨਤੀ ਪੱਤਰ ਲਾ ਕੇ ਤੁਹਾਡਾ ਮੰਤਰ ਮੰਗ ਪੱਤਰ ਭੇਜ ਰਹੇ ਹਾਂ ਮੁੱਖ ਮੰਤਰੀ ਨੂੰ, ਤੁਹਾਨੂੰ ਉਹਦੀ ਕਾਪੀ ਭੇਜ ਰਹੇ ਹਾਂ ਪਹਿਲੀ ਵਾਰ
0: ਜੀ।
1: ਇਹਦਾ ਮਤਲਬ ਕੋਈ ਜ਼ਿੰਮੇਵਾਰੀ ਹੈਗੀ ਫੇਰ ਸੀ ਨਾ?
0: ਬਿਲਕੁਲ ਜੀ, ਨਹੀਂ ਉਹਨਾਂ ਦਾ ਆਧਾਰ ਤੇ ਹੈ। ਅੱਛਾ, ਜਿਹੜੀ ਹੁਣ ਇਹਨਾਂ ਨੇ ਬਾਦਲ ਦਲ ਨੇ ਪੁਰਾਣੇ ਲੀਡਰਾਂ ਦੀ ਚੋਣ ਮੈਨੀਫੈਸਟੋ ਕਮੇਟੀ ਬਣਾਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋ?
1: ਵੇਖੋ ਚਾਵਲਾ ਸਾਹਿਬ, ਉਹੀ ਤੁਸੀਂ ਲੀਡਰ ਪੁਰਾਣੇ ਵਾਪਸ ਲੈ ਕੇ ਤੇ ਉਹਨਾਂ ਦੀ ਕਮੇਟੀ ਬਣਾ ਰਹੇ, ਮੈਨੂੰ ਤੇ ਜੱਜੀ ਨਹੀਂ ਕਰ ਲੈਂਦੇ
0: ਜੀ।
1: ਵਿਚਾਰੇ ਉੱਠਿਆ ਦਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦਾ, ਸਾਡੇ ਜਿਹੜੇ ਅੱਜ ਕੱਲ ਇਹਨਾਂ ਦੇ ਹੈਗੇ ਨੇ ਜਿਹਨਾਂ ਨੂੰ ਕਹਿ ਦਿੰਦੇ ਵੀ ਇਹ ਬਾਦਲ ਦਲ ਦੇ ਮੁਨਸ਼ੀ ਨੇ, ਸਰਦਾਰ ਬਲਵਿੰਦਰ ਸਿੰਘ ਭੁੰਦਲ, ਉਹਨਾਂ ਨੂੰ ਚੇਅਰਮੈਨ ਆ ਦਿੱਤਾ ਗਿਆ। ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਮੈਂਬਰ ਸਕੱਤਰ ਲਾ ਦਿੱਤਾ ਗਿਆ। ਉਹਨਾਂ ਦੇ ਨਾਲ ਗੁਲਜ਼ਾਰ ਸਿੰਘ ਰਣੀਕੇ ਲਾ ਦਿੱਤਾ ਗਿਆ, ਉਹਨਾਂ ਨਾਲ ਮਹੇਸ਼ਿੰਦਰ ਗਰੇਵਾਲ ਲਾ ਦਿੱਤਾ ਗਿਆ, ਉਹਨਾਂ ਨਾਲ ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹ ਸਾਰੇ ਲਾ ਦਿੱਤੇ ਗਏ। ਪੁਰਾਣੇ ਬੰਦੇ, ਕੋਈ ਨਵਾਂ ਬੰਦਾ ਨਹੀਂ ਹੈਗਾ। ਨਾਲ ਉਹਨਾਂ ਦੀ ਕਿਹੜੇ ਪਾਏ ਨੇ, ਜਿੰਨੇ ਵੀ ਇਹਨਾਂ ਦੇ ਹੈਗੇ ਆ, ਸੋਈ ਦਾ ਪ੍ਰਧਾਨ ਆ, ਨਾ ਵਪਾਰ ਸੈੱਲ ਦਾ ਪ੍ਰਧਾਨ ਆ, ਕਾਨੂੰਨ ਸੈੱਲ ਦਾ, ਉਹ ਸਾਰੇ ਜਿਹੜੇ ਬੰਦੇ ਉਹ ਵੀ ਨਾਲ ਪਾਸਤੇ ਨੇ। ਕੀ ਕਰਨੇ ਸੀ ਬੰਦੇ ਇੰਨੇ? ਚੋਣ ਮੈਨੀਫੈਸਟੋ ਬਣਾਉਣ ਦਾ ਕੰਮ ਇਹਨਾਂ ਲੀਡਰ ਦਾ ਨਹੀਂ, ਉਹ ਤੇ ਬੰਦੇ ਉਹ ਹੋਣੇ ਚਾਹੀਦੇ ਜਿਹੜੇ ਜਾਣਕਾਰ ਹੋਣ। ਇੱਥੇ ਚਾਹੀਦੇ ਯੂਨੀਵਰਸਿਟੀ ਦੇ ਪ੍ਰੋਫੈਸਰ, ਇੱਥੇ ਸੰਵਿਧਾਨ ਨੂੰ ਜਾਣਦੇ ਹੋਣ ਚੰਗੀ ਤਰ੍ਹਾਂ। ਇਹ ਕੀ ਕਰਨਗੇ ਉੱਥੇ? ਪਹਿਲੀ ਗੱਲ ਤੇ ਚੋਣ ਮੈਨੀਫੈਸਟੋ ਦੇ ਝੂਠ ਦਾ ਪਲੰਦਾ ਵਾ, ਕਈ ਵਾਰੀ ਹਿਊਮਨ ਰਾਈਟਸ ਵਾਲੇ ਤੇ ਬਾਕੀ ਜਥੇਬੰਦੀਆਂ ਮੰਗ ਕਰ ਚੁੱਕੇ ਨੇ ਵੀ ਇਹ ਜਿਹੜਾ ਚੋਣ ਮੈਨੀਫੈਸਟੋ ਆ ਇਹ ਸੰਭਾਲ ਲਵੇ ਚੋਣ ਕਮਿਸ਼ਨ। ਜਿਹੜੀ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਜੇ ਉਹ ਚੋਣ ਮੈਨੀਫੈਸਟੋ ਦੇ ਮੁਤਾਬਕ ਵਾਅਦੇ ਪੂਰੇ ਨਹੀਂ ਕਰਦੇ ਤੇ ਉਹਦੀ ਮਾਨਤਾ ਰੱਦ ਕੀਤੀ ਜਾਵੇ।
0: ਬਿਲਕੁਲ ਟਰੂ।
1: ਜਿਹੜਾ 20 ਪੇਜ ਦਾ ਚੋਣ ਮੈਨੀਫੈਸਟੋ ਇਹ 2 ਪੇਜ ਦਾ ਰਹਿ ਜੂਗਾ।
0: ਬਿਲਕੁਲ। ਅੱਛਾ, ਪੰਜਾਬ ਦੇ ਵਿਚ ਹੀ ਨਹੀਂ ਦੁਨੀਆਂ ਭਰ ਦੇ ਵਿਚ ਨਸ਼ੇ ਨੇ। ਚਲੋ ਅਸੀਂ ਪੰਜਾਬ ਤੋਂ ਆ, ਪੰਜਾਬ ਦੀ ਭਾਰਤ ਦੀ ਖੁਸ਼ਹਾਲੀ ਠੰਡੀਆਂ ਹਵਾਵਾਂ ਦੇ ਬੋਲੀਆਂ ਦੀ ਉਮੀਦ ਕਰਦੇ ਆ। ਪੰਜਾਬ ਦੇ ਵਿਚ ਨਸ਼ਿਆਂ ਦੇ ਖਿਲਾਫ਼ ਪਟ ਸਾਹਿਬ ਬੋਲ ਬੋਲ ਕੇ ਬਹੁਤ ਨੁਕਸਾਨ ਕਰਾਇਆ, ਪਰ ਕੋਈ ਨੀ, ਸਤਿਗੁਰ ਨੇ ਬਹੁਤ ਕੁਝ ਕਿਰਪਾ ਕੀਤੀ ਹੈ। ਬਹੁਤ ਪਿਆਰ ਮੁਹੱਬਤ ਸਤਿਕਾਰ ਇੱਜ਼ਤ ਮਾਣ ਵੀ ਮਿਲਦਾ ਹੈ। ਸਾਰਾ ਪੈਸਾ ਹੀ ਨਹੀਂ ਕੁਝ ਹੁੰਦਾ, ਪੈਸਾ ਤਾਂ ਕੰਜਰਾਂ ਕੋਲ, ਲੁੱਚਿਆਂ ਕੋਲ ਬਥੇਰਾ ਹੁੰਦਾ, ਪਰ ਉਹਨਾਂ ਕੋਲ ਇੱਜ਼ਤਾਂ ਨਹੀਂ ਹੁੰਦੀਆਂ। ਪੰਜਾਬ ਵਿਚ ਫਾਰਮਾ ਨਸ਼ਿਆਂ ਦੀ ਚੁਣੌਤੀ ਸਾਨੂੰ ਵੀ ਆਉਂਦੀ ਰਹਿੰਦੀ ਜਦੋਂ ਅਸੀਂ ਨਸ਼ਿਆਂ ਬਾਰੇ ਗੱਲ ਕਰਦੇ ਹਾਂ। ਹੈਰੋਇਨ ਦੀ ਤਸਕਰੀ ਘਟਣ ਦੀ ਖ਼ਬਰ ਹੈ, ਪਰ ਮੈਡੀਕਲ ਨਸ਼ਿਆਂ ਦੀ ਸਪਲਾਈ ਵਧੀ ਹੈ, ਕੀ ਹੈ?
1: ਵੇਖੋ ਚਾਵਲਾ ਸਾਹਿਬ, ਸਾਡਾ ਨੁਕਸਾਨ ਹੀ ਉਹ ਕਰ ਰਹੇ ਨੇ, ਜਿਹੜਾ ਸਾਡਾ ਨੁਕਸਾਨ ਕਰ ਰਹੇ ਨੇ ਬਹੁਤ ਜ਼ਿਆਦਾ, ਜਿਹੜੇ ਮੁੰਡੇ ਮਰ ਰਹੇ ਨੇ ਉਹ ਰਸਾਇਣਿਕ ਨਸ਼ਾ ਕਰਕੇ ਮਰ ਰਹੇ ਨੇ, ਤੇ ਇਹ ਰਸਾਇਣਿਕ ਨਸ਼ੇ ਜਿਹੜੇ ਹੋਰ ਕਿਤੇ ਨਹੀਂ ਬਣਦੇ, ਕਿੱਥੇ ਨੇ? ਹਿਮਾਚਲ ਦੇ ਵਿੱਚ। ਜਿੰਨੀਆਂ ਫਾਰਮਾਸਿਟੀਕਲ ਕੰਪਨੀਆਂ ਨੇ, 80% ਦੀ ਕੰਪਨੀਆਂ ਉੱਥੇ ਨੇ। ਉਸ ਤੋਂ ਇਲਾਵਾ ਇਹ ਨਸ਼ੇ ਹਿਮਾਚਲ ਤੋਂ ਇਲਾਵਾ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਚ ਵੀ ਆਉਂਦੇ ਨੇ। ਇਹ ਰਸਾਇਣਿਕ ਨਸ਼ੇ ਜਿਹੜੇ ਨੇ ਆਉਂਦੇ ਨੇ, ਇੰਨੇ ਖਤਰਨਾਕ ਕੇ, ਇੰਨੀ ਕਿ ਡੋਜ਼ ਪਾਈ ਹੁੰਦੀ ਬੰਦਾ ਟੀਕਾ ਲਾਉਂਦਾ ਨਾਲ ਹੀ ਬੁਰਕ ਜਾਂਦਾ। ਜੇ ਨਸ਼ੇ ਲੈਂਦਾ ਤੇ ਤੁਹਾਡਾ ਲਿਵਰ ਇੰਨਾ ਘੁੜਾ ਦਿੰਦੇ ਮਿੰਟੋ ਮਿੰਟੀ ਕਿ ਬੰਦੇ ਦੀ ਬਚਣ ਦੀ ਕੋਈ ਆਸ ਨਹੀਂ ਰਹਿੰਦੀ। ਜਿਹੜੇ ਸਾਡੇ ਰਵਾਇਤੀ ਨਸ਼ੇ ਸੀਗੇ, ਜੇ ਉਹ ਨੁਕਸਾਨ ਕਰਦੇ ਸੀ, ਜੇ ਕਰਦੇ ਸੀ, ਇਹ ਇੱਕਦਮ ਕਰਦੇ ਸੀ।
0: ਤੁਸੀਂ ਸੇਰੋਂ ਫੀਮ ਦੀ ਮੰਡੀ ਦੱਸਿਆ, ਮੈਂ ਨੀ ਸੁਣਿਆ ਕਦੇ ਕਿ ਹਾਂ ਜੰਮ ਦੀ ਕੁੜੀ ਦੇ ਗਲੇ ਚ ਲਾ ਦਿੰਦੇ ਸੀਗੇ, ਇਹ ਪੜ੍ਹਦੇ ਰਹੇ ਫੀਮ, ਉਹ ਵਿਚਾਰਾ ਛੋਟਾ ਜਿਹਾ ਬੱਚਾ, ਉਹਨੂੰ ਤੇ ਭਾਵੇਂ ਤੁਸੀਂ ਡੋਜ਼ ਦੇ ਦੋ ਗ੍ਰਾਮ ਦੀ, ਅੱਧੇ ਗ੍ਰਾਮ ਦੀ, ਉਹਦੇ ਚ ਫੁੜਕਣਾ ਹੀ ਫੁੜਕਣਾ, ਕਦੇ ਅਫੀਮ ਨਾਲ ਓਵਰ ਡੋਜ਼ ਨਾਲ ਬੰਦਾ ਮਰਦਾ ਨੀ ਸੁਣਿਆ ਸੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਡੋਡਿਆਂ ਨਾਲ ਹੀ ਮਰਦਾ ਸੁਣਿਆ ਸੀ, ਪਰ ਹੁਣ ਤੇ ਨਸ਼ੇ ਬੜੇ ਭੈੜੇ ਆ ਗਏ। ਅੱਛਾ, ਪਰ ਸਾਹਿਬ ਸਮਾਂ ਇੱਕ ਡੇਢ ਮਿੰਟ ਦਾ, ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ 2 ਥਾਣਾ ਮੁਖੀਆਂ ਤੇ 2 ਹੋਰਾਂ ਦੇ ਖਿਲਾਫ਼ ਪਰਚਾ ਦਰਜ ਹੈ। ਪਤਾ ਲੱਗਾ ਕਿ ਥਾਣਾ ਮੁਖੀ ਹਵਾਲਾ ਚ ਬੰਦ ਕਰਤਾ।
1: ਵੇਖੋ, ਤਰਨ ਤਾਰਨ ਪੁਲਿਸ ਦੇ ਵਿਚ 2 ਥਾਣੇ ਨੇ, ਇੱਕ ਵਲਟੋਆ ਥਾਣਾ ਪੈਂਦਾ ਜਿੱਥੇ ਬਰਜਿੰਦਰ ਸਿੰਘ SHO
0: ਆਹਾ,
1: ਕੱਚਾ ਪੱਕਾ ਥਾਣਾ ਸੀ, ਕਿਰਪਾਲ ਸਿੰਘ SHO
0: ਕੱਚਾ ਪੱਕਾ।
2: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
1: 16 ਕਿਲੋ ਇੱਕ ਨੇ, 2 ਕਿਲੋ ਤੇ ਇੱਕ ਨੇ 14 ਕਿਲੋ। ਇਹ ਬਕਾਇਦਾ ਤੌਰ ਤੇ ਜਿਹੜੀ ਸੀ ਫੀਮ ਫੜੀ, ਤੇ ਦੋਵਾਂ ਨੇ ਦੋ ਵਿਚੋਲੇ, ਇੱਕ ਰੂਬਨ ਸਿੰਘ ਤੇ ਇੱਕ ਹੋਰ ਮੁੰਡਾ ਸੀ ਬਸਹਿਬਾਜ ਸਿੰਘ ਸੀ ਨਾਮ ਦਾ, ਉਹਨਾਂ ਬੰਦਿਆਂ ਦੀ ਵਿਚੋਲਗੀ ਦਾ ਪੈਸੇ ਲੈ 7 ਲੱਖ ਰੁਪਈਏ ਅਗਲਾ ਕੋਲ ਪਹੁੰਚ ਗਈ। ਹੁਣ ਸੰਨੇਹ ਦੀ ਸ਼ਰਮਾ ਡੀ ਏ ਜੀ ਲੱਗਾ, ਬੜਾ ਇਮਾਨਦਾਰ ਬੰਦਾ ਵਾ, ਉਹਨੇ ਫਿਰ ਮੌਕੇ ਤੇ ਫੜੇ, ਪੈਸੇ ਵੀ ਬਰਾਮਦ ਕੀਤੇ, ਸਮਾਨ ਵੀ ਬਰਾਮਦ ਕੀਤਾ, ਕਿਉਂਕਿ ਇਹਨਾਂ ਨੇ ਪ੍ਰੈਸ ਕੌਨਸ ਕਰਤੀ ਵੀ ਫੀ ਫੜੀ ਅਸੀਂ, ਲੇਕਿਨ ਇਹ ਵੀ ਜਿਹੜੇ ਬੰਦੇ ਕਦਾ ਫੜਿਆ ਤੁਹਾਡਾ ਫੜਿਆ ਰਹੂ, ਬਾਕੀ ਕਿਸੇ ਬੰਦੇ ਚ ਪਾਵਾਂਗੇ ਨੀ ਅਸੀਂ, ਉਹਨੇ 7 ਲੱਖ ਲੈ ਤੇ ਫੜੇ ਕੇ, ਤੇ ਕਿਰਪਾਲ ਸਿੰਘ ਜਿਹੜਾ ਸੀ ਉਹ ਤਾਂ ਮੌਕੇ ਤੇ ਕਾਬੂ ਆ ਗਿਆ, ਤੂੰ ਫਰਕ ਉਸੇ ਜਿਹੜੇ ਥੋੜਾ ਲੱਗਾ ਸੀਗਾ ਉਸੇ ਹਵਾਲਾ ਦਿੱਤਾ, ਤੇ ਜਿਹੜੇ ਗੁਰਬੰਦਨ ਸਿੰਘ ਮਾਣੋ ਤੋਂ ਇੰਸਪੈਕਟਰ ਹੁੰਦਾ ਸੀ ਨਾ, ਉਹ ਕਹਿੰਦਾ ਸਾਡੇ ਚ ਇੱਕ ਕੰਨੇ ਦਾ ਫਰਕ ਆ, ਜੇ ਕੰਨਾਂ ਨਾਲ ਆ ਜਾਓ ਤੁਸੀਂ ਮੁਲਾਜ਼ਮ ਬਣ ਜਾਂਦੇ ਆ, ਜੇ ਕੰਨਾਂ ਨਾਲ
0: ਮੁਲਜ਼ਮ ਬਣ ਜਾਂਦੇ। ਪਰ ਸਾਹਿਬ ਬਹੁਤ ਸ਼ੁਕਰੀਆ, ਹਫ਼ਤੇ ਦਾ ਪਹਿਲਾ ਦਿਨ ਸੀ, 11 ਵੱਜ ਚੁੱਕੇ ਆ, ਕੱਲ ਮਿਲਦੇ ਆ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਰਦਾਰ ਜਸਵੀਰ ਸਿੰਘ ਜੀ, ਪੱਟੀ ਭੁੱਲਾ ਚੁੱਕਾਂ ਦੀ ਮਾਫ਼ੀ, ਤੇ ਲਓ ਹੁਣ ਸੁਣੋ ਏਸ਼ੀਅਨ ਵਿਜ਼ਨ, ਮਿਲਦੇ ਆ ਸ਼ਾਮ ਨੂੰ 6 ਤੋਂ 9 ਇਸੇ ਚੈਨਲ ਤੇ, ਇਸੇ ਤਰ੍ਹਾਂ ਰੱਬ ਰਾਖਾ, ਸਤਿ ਸ੍ਰੀ ਅਕਾਲ।
2: ਪੰਜਾਬੀ ਦਿਲ ਅੰਗਰੇਜ਼ੀ ਵਾਈਵ, CJMR ਇਜ਼ ਬੈਕ ਅਲਾਈਵ, CJMR 1320 ਆ ਗਿਆ ਹੋਏ, ਛਾ ਗਿਆ ਹੋਏ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6474481888, 6475478188। ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ, ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ, 416-895-3784।
2: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: You're listening to CNN Toronto, Chawla News Network Toronto.
1: CJMR 1300 VM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। 11:11 ਹੋ ਚੁੱਕੇ ਨੇ ਤੇ ਪ੍ਰੋਗਰਾਮ ਰੰਗਲਾ ਪੰਜਾਬ ਏਸ਼ੀਅਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਸਾਡੇ ਤੋਂ ਪਹਿਲਾਂ ਤੁਸੀਂ ਪ੍ਰੋਗਰਾਮ ਰੰਗਲਾ ਪੰਜਾਬ ਸੁਣ ਕੇ ਹਟਿਓ ਤੇ ਹੁਣ ਵਾਰੀ ਸਾਡੀ ਹੈ ਜੀ। ਸੋ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾਂ ਤੁਸੀਂ ਸਾਡਾ ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਯੂਟਿਊਬ ਅਤੇ ਫੇਸਬੁੱਕ ਤੇ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ, ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਰੰਗਲਾ ਪੰਜਾਬ ਦਾ ਪੇਜ ਹੈ, ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ, ਤੇ ਅਗਰ ਤੁਸੀਂ ਲੰਬੇ ਰੂਟਾਂ ਤੇ ਜਾ ਰਹੇ ਹੋ ਤੁਹਾਡੇ ਵਾਸਤੇ ਕਾਫੀ ਸਾਧਨ ਅਸੀਂ ਕ੍ਰੀਏਟ ਕੀਤੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡਾ ਪ੍ਰੋਗਰਾਮ ਨਹੀਂ ਪਹੁੰਚ ਰਿਹਾ ਸਾਡੇ ਕੋਲ। ਬਈ ਇੱਕ ਤਾਂ ਲੋਕਲ ਨੰਬਰ ਹੈ ਜੀ 6479101320, 6479101320, ਅਮੈਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। 1320 ਦੀਆਂ ਲਹਿਰਾਂ ਤੇ ਜਿੱਥੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਇੱਕ ਉਹ ਵੀ ਸਾਧਨ ਹੈ, ਟਿਊਨ ਇਨ ਟੂ 1320 AM ਆਈ ਹਾਰਟ ਰੇਡੀਓ, ਜੋ ਕਿ ਇੱਕ ਮੰਨਿਆ ਪਰ ਮੰਨਿਆ ਪਲੇਟਫਾਰਮ ਹੈ। ਉੱਥੇ ਤੁਸੀਂ CJMR ਸਰਚ ਕਰੋਗੇ ਜਾਂ 1320 ਸਰਚ ਕਰੋਗੇ, ਤੁਹਾਨੂੰ ਕ੍ਰਿਸਟਲ ਕਲੀਅਰ HD ਕੁਆਲਿਟੀ ਤੁਸੀਂ ਸੁਣ ਸਕਦੇ ਹੋ। ਰੰਗਲਾ ਪੰਜਾਬ ਦੇ ਐਪ ਵੀ ਨੇ, ਤੁਸੀਂ ਵੱਖ ਵੱਖ IPTV ਸਰਵਰਾਂ ਤੇ ਲਾਈਵ ਸਾਨੂੰ ਦੇਖ ਸਕਦੇ ਹੋ। ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰਿਟ ਚ ਐਡ ਜ਼ਰੂਰ ਕਰ ਲੈਣਾ। ਬਹੁਤ ਸਾਰੇ ਹੋਰ ਐਡੀਸ਼ਨਸ ਅਸੀਂ ਲੈ ਕੇ ਆ ਰਹੇ ਹਾਂ ਜੀ IPTV ਤੇ, ਜਿੱਥੇ 1320 ਦਾ ਵੀ ਖੁਦ ਦਾ ਚੈਨਲ ਹੋਵੇਗਾ। ਬਹੁਤ ਜਲਦ ਅਸੀਂ ਉਹ ਵੀ ਅਨਾਊਂਸ ਕਰਨ ਜਾ ਰਹੇ ਹਾਂ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320, 905-601-1350। ਰਣਜੀਤ ਬਾਵੇ ਦੇ ਇਸ ਗਾਣੇ ਦੇ ਨਾਲ ਥੋੜੀ ਜੀ ਐਨਰਜੀ ਆ ਜਾਂਦੀ ਹੈ। ਕਹਿੰਦੇ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ, ਕਹਿੰਦੇ ਸ਼ੇਰ ਮਾਰਨਾ, ਕਿਆ ਬਾਤ ਹੈ। ਗਾਣਾ ਬੜਾ ਐਨਰਜੈਟਿਕ ਆ ਪਰ ਬੋਲ ਬੜੇ ਪਿਆਰੀ ਹੈ, ਕਿਆ ਬਾਤ ਹੈ। ਬਾਬਾ ਸਾਹਿਬ ਨੇ ਜੋ ਗਾਣਾ ਪੇਸ਼ ਕੀਤਾ, ਵਨ ਆਫ ਮਾਈ ਫੇਵਰੇਟ ਸੌਂਗਸ, ਤੇ ਆ ਚੁੱਕੇ ਹਾਂ ਜੀ ਅਸੀਂ ਇੱਕ ਵਾਰੀ ਫਿਰ ਤੋਂ ਮੁੜ ਵਾਪਸ 1320 ਤੇ। ਸੋ ਤੁਸੀਂ ਵੀ ਅਗਰ ਇਸ ਟੀਮ ਦੇ ਹਿੱਸੇਦਾਰ ਬਣਨਾ ਚਾਹੁੰਦੇ ਹੋ, ਭਾਵ ਤੁਸੀਂ ਆਪਦਾ ਖੁਦ ਦਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ, ਤਾਂ ਮੇਰਾ ਨੰਬਰ 416-303-1515 ਤੇ। ਇਨਕੁਆਇਰੀਜ਼ ਕਾਫੀ ਆ ਰਹੀਆਂ ਨੇ, ਕਾਫੀ ਬੁਕਿੰਗਸ ਵੀ ਹੋ ਚੁੱਕੀਆਂ ਨੇ। ਆਉਣ ਵਾਲੇ ਕੁਛ ਇੱਕ ਦਿਨਾਂ ਦੇ ਵਿਚ ਅਸੀਂ ਅਨਾਊਂਸਮੈਂਟਸ ਵੀ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਹੋਸਟ 1320 ਤੇ ਆ ਰਹੇ ਨੇ। ਬਹੁਤ ਸਾਰੇ ਹੋਰ ਵਧੀਆ ਕਹਿ ਲਓ ਕਿ ਨਿਊਜ਼ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਸਾਡਾ ਜਿਹੜਾ ਆਫਿਸ ਆ ਡਿਕਸੀ ਅਤੇ ਡਰੂ ਤੇ ਤਕਰੀਬਨ ਰੈਡੀ ਹੋ ਚੁੱਕਾ ਜੀ। ਸਾਡੇ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਹੋਸਟ ਨੇ ਉਥੋਂ ਬਰਾਡਕਾਸਟ ਕਰਨਗੇ। ਐਂਡ ਖੁਸ਼ੀ ਦੀ ਗੱਲ ਇਹ ਹੈ ਕਿ ਇੱਕ ਨਹੀਂ, ਅਸੀਂ ਬਹੁਤ ਸਾਰੇ ਹੋਰ ਸਰਪ੍ਰਾਈਜ਼ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਸੋ ਜਿਨ੍ਹਾਂ ਨੇ ਕਹਿ ਲਓ ਕਿ ਕੋਸ਼ਿਸ਼ ਕੀਤੀ ਜਾਂ ਕੋਸ਼ਿਸ਼ ਕਰ ਰਹੇ ਨੇ ਜੀ ਇਸ ਸਟੇਸ਼ਨ ਨੂੰ ਕਾਮਯਾਬ ਨਾ ਕਰਨ ਲਈ, ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ 70 ਸਾਲ ਤੋਂ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਜੀ, 70 ਈਅਰਸ, ਉਦੋਂ ਤਾਂ ਮੈਂ ਵੀ ਨਹੀਂ ਜੰਮਿਆ ਸੀ ਬਾਈ। 70 ਈਅਰਸ ਤੋਂ ਇਹ ਪ੍ਰੋਗਰਾਮ ਇਸ ਸਟੇਸ਼ਨ ਚੱਲਦਾ ਆ ਰਿਹਾ ਜੀ, ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਨੂੰ ਅਸੀਂ ਹੋਰ 100 ਸਾਲ ਚਲਾਵਾਂਗੇ ਜੀ, ਬੜ ਥੋੜਾ ਪਿਆਰ ਮੁਹੱਬਤ ਸਦਕਾ। ਸੋ ਪਲੀਜ਼ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਦੋਸਤਾਂ ਨੂੰ ਆਪਣੇ ਰੈਲੇਟਿਵਸ ਦੱਸ ਦੋ ਕਿ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਹੈ। ਆਓ ਫਿਰ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਰੀਮਾ ਜੀ ਲੈ ਕੇ ਹਾਜ਼ਰ ਨੇ, ਉਸ ਤੋਂ ਬਾਅਦ ਜਗਰਾਉਂ ਸ਼ਹਿਰ ਤੋਂ ਵੀ ਰਾਣਾ ਜੀ ਹਾਜ਼ਰ ਹੋਣਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਨੰਬਰ 905-813-1320।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। CJMR 1320 ਤੇ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਪੰਜਾਬ ਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰ ਬਦਲ, ਬਸੰਤ ਗਰਗ ਦੀ ਜਗ੍ਹਾ ਗੁਰਕੀਰਤ ਕਿਰਪਾਲ ਸਿੰਘ ਹੋਣਗੇ ਨਵੇਂ ਮੁਖੀ। ਸਚਿਨ ਪਾਇਲਟ ਨੇ ਕੀਤਾ ਸਾਫ, ਪਹਿਲਾ ਜਿੱਤ ਫਿਰ ਤੈਅ ਹੋਵੇਗਾ ਕਿ ਕੌਣ ਬਣੇਗਾ ਮੁੱਖ ਮੰਤਰੀ। ਬਿਜਲੀ ਮੰਤਰੀ ਨੇ ਕਿਹਾ ਕੱਲ ਤੋਂ ਪੰਜਾਬ ਚ ਨਹੀਂ ਲੱਗਣਗੇ ਲੰਬੇ ਬਿਜਲੀ ਕੱਟ। ਮਾਨਸਾ ਦੇ ਬਰੇਟਾ ਚ PRTC ਬੱਸ ਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਹੋਏ ਜ਼ਖਮੀ। ਤੇਲ ਦੀਆਂ ਕੀਮਤਾਂ ਚ 3% ਤੋਂ ਵਾਧਾ, ਭਾਰਤ ਦੇ ਲਈ ਵਧੀ ਚਿੰਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਵਿਖੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਦਾਅਵਾ ਕੀਤਾ ਕਿ ਪੰਜਾਬ ਚ ਹੁਣ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ ਤੇ ਕੱਲ ਤੋਂ ਯਾਨੀ 15 ਸਤੰਬਰ ਤੋਂ ਕੱਟ ਲੱਗਣੇ ਬੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪ੍ਰਾਈਵੇਟ ਬਿਜਲੀ ਪਲਾਂਟ ਵੀ ਠੀਕ ਕਰਵਾ ਲਏ ਨੇ, ਜਿਸ ਲਈ ਕਰੀਬ 200 ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਸੀ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਬਿਜਲੀ ਦਿੱਤੀ ਜਾ ਰਹੀ ਹੈ ਤੇ ਹੁਣ 8 ਘੰਟੇ ਦੀ ਬਜਾਏ 10 ਘੰਟੇ ਬਿਜਲੀ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਦੇ ਵਿਚ 3500 ਮੈਗਾਵਾਟ ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਬਿਜਲੀ ਦੀ ਮੰਗ ਲਗਾਤਾਰ 16,000 ਮੈਗਾਵਾਟ ਤੋਂ ਵੀ ਵੱਧ ਬਣੀ ਹੋਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਇਸ ਵੇਲੇ ਵੱਖ ਵੱਖ ਸਰੋਤਾਂ ਤੋਂ ਬਿਜਲੀ ਉਤਪਾਦਨ ਕਰਵਾ ਰਿਹਾ। ਕੋਲੇ ਦੀ ਘਾਟ ਕਾਰਨ ਉਤਪਾਦਨ 5,773 ਮੈਗਾਵਾਟ ਤੱਕ ਹੀ ਪਹੁੰਚਿਆ। ਮੰਗ ਪੂਰੀ ਕਰਨ ਦੇ ਲਈ PSPCL ਨੂੰ ਕੇਂਦਰੀ ਪੂਲ ਤੇ ਨਿਰਭਰ ਰਹਿਣਾ ਪੈ ਰਿਹਾ। ਬਿਜਲੀ ਦੇ ਲੰਬੇ ਕੱਟਾਂ ਦੇ ਵਿਚਕਾਰ ਇੱਕ ਨਵਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ। ਪੰਜਾਬ ਚ ਅੰਨ ਲਾਣੇ ਤੇ ਲੰਬੇ ਬਿਜਲੀ ਕੱਟ ਕਾਰਨ ਉਦਯੋਗਪਤੀ ਤੇ ਕਿਸਾਨਾਂ ਵੱਲੋਂ ਖੋਲੇ ਗਏ ਮੋਰਚੇ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪ੍ਰਸ਼ਾਸਨਿਕ ਸਕੱਤਰ ਤੇ CMD ਡਾਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਤੈਨਾਤ ਕੀਤਾ। ਗੁਰਕੀਰਤ ਕਿਰਪਾਲ ਸਿੰਘ ਕੋਲ ਪਹਿਲਾਂ ਤੋਂ ਹੀ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾਕਟਰ ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਨੇ। ਹਾਲਾਂਕਿ ਗੁਰਕੀਰਤ ਕਿਰਪਾਲ ਸਿੰਘ ਨੂੰ ਵੱਖ ਵੱਖ ਡਿਪਾਰਟਮੈਂਟ ਦੇ ਚੰਗੇ ਪ੍ਰਬੰਧਨ ਲਈ ਜਾਣਿਆ ਜਾਂਦਾ, ਪਰ ਸੂਬੇ ਦੇ ਥਰਮਲ ਪਲਾਂਟਾਂ ਚ ਕੋਲੇ ਦੀ ਭਾਰੀ ਘਾਟ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਮੁੜ ਲਈ ਤੇ ਲਿਆਉਣਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੋ ਸਕਦਾ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੰਗ ਵਧਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਨੇ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515। ਤਰਨ ਤਾਰਨ ਦੇ ਸਰਕਾਰੀ ਕਾਲਜ ਦੇ ਕਰਮਚਾਰੀ ਨੇ ਜ਼ਹਿਰ ਖਾ ਕੇ ਸੁਸਾਈਡ ਕਰ ਲਿਆ। ਮਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਇਆ ਜਿਸ ਵਿਚ ਉਸਨੇ ਆਪਣੀ ਮੌਤ ਦਾ ਜ਼ਿੰਮੇਦਾਰ ਕਾਲਜ ਦੇ ਸੁਪਰੀਟੈਂਡੈਂਟ ਨੂੰ ਦਸਿਆ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਦੇ ਨਾਮ ਤੋਂ ਹੋਈ ਹੈ, ਜੋ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਲਾਇਬ੍ਰੇਰੀ ਚ ਪਿਛਲੇ 26 ਸਾਲਾਂ ਤੋਂ ਕੰਮ ਕਰ ਰਿਹਾ ਸੀ। ਮਾਮਲਾ ਐਤਵਾਰ ਰਾਤ ਹੈ। ਫਿਲਹਾਲ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸਨੇ ਕਿਹਾ ਕਿ ਉਸਨੂੰ ਬਿਲਕੁਲ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਪੰਜਾਬ ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਨਵੇਂ ਨਿਯੁਕਤ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਨੇ ਇਕ ਗੱਲਬਾਤ ਦੌਰਾਨ ਅਹਿਮ ਮੁੱਦਿਆਂ ਤੇ ਖੁੱਲ ਕੇ ਗੱਲਬਾਤ ਕੀਤੀ ਹੈ। 15 ਸਤੰਬਰ ਨੂੰ ਯਾਨੀ ਕਿ ਕੱਲ ਉਹ ਪੰਜਾਬ ਆ ਰਹੇ ਨੇ। ਪਾਰਟੀ ਦੇ ਅੰਦਰੂਨੀ ਮਤਭੇਦ ਤੇ ਮੁੱਖ ਮੰਤਰੀ ਦੇ ਚਾਰੇ ਨੂੰ ਲੈ ਕੇ ਉਨ੍ਹਾਂ ਨੇ ਦਸਿਆ ਕਿ ਕਿਸੇ ਵੀ ਤਰ੍ਹਾਂ ਦੀ ਫੋਟੀਆਂ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਵਧਾ ਚੜਾ ਕੇ ਦਸਿਆ ਜਾ ਰਿਹਾ। ਹਰ ਪਾਰਟੀ ਤੇ ਕਈ ਮੁੱਦਿਆਂ ਨੂੰ ਲੈ ਕੇ ਥੋੜਾ ਬਹੁਤ ਮਤਭੇਦ ਹੋਣਾ ਸੁਭਾਵਿਕ ਹੈ, ਪਰ ਅਸਲ ਚ ਫੁੱਟ ਦਾ ਸ਼ਿਕਾਰ ਤਾਂ ਆਮ ਆਦਮੀ ਪਾਰਟੀ ਹੈ, ਜਿਸ ਦੇ ਕਈ ਵੱਡੇ ਮੈਂਬਰ ਪਾਰਟੀ ਛੱਡ ਚੁੱਕੇ ਨੇ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਤ ਹਾਸਲ ਕਰਾਂਗੇ, ਉਸ ਤੋਂ ਬਾਅਦ ਹੀ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਾਂਗੇ। ਹਰਮੂ ਜਲਮਾਰਗ ਚ ਲਗਾਤਾਰ ਵਿਘਨ ਪੈਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਚ 3% ਤੋਂ ਵੱਧ ਵਾਧਾ ਹੋ ਗਿਆ, ਜਿਸ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਬਾਜ਼ਾਰ ਚ ਸ਼ੁਰੂਆਤੀ ਰੁਝਾਨ ਜੋਖਮ ਰਹਿਤ ਰਹਿ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਚ ਇਹ ਤੇਜ਼ੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ ਇਸ ਦੇ ਨਾਲ ਰੁਪਏ, ਮਹਿੰਗਾਈ, ਕਾਰਪੋਰੇਟ ਮੁਨਾਫੇ ਤੇ ਮਾਰਕੀਟ ਵੈਲੂਏਸ਼ਨ ਤੇ ਦਬਾਅ ਵੱਧ ਸਕਦਾ। ਬ੍ਰੈਂਡ ਕਰੂਡ ਦੀ ਕੀਮਤ ਫਿਲਹਾਲ $108 ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਿਸ ਦਾ ਕਾਰਨ ਹਰਮੁਜ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਚ ਲਗਾਤਾਰ ਰੁਕਾਵਟ ਹੈ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗਠਜੋੜ ਯਾਨੀ NDA ਦੇ ਰਾਜ ਵਾਲੇ ਸਾਰੇ 21 ਸੂਬਿਆਂ ਚ ਇਕਸਾਰ ਸਿਵਲ ਕੋਡ ਯਾਨੀ UCC ਲਾਗੂ ਕਰ ਦਿੱਤਾ ਜਾਵੇਗਾ। ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੀ ਪ੍ਰਾਪਤੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 13 ਤਲਾਕ ਖਤਮ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ। ਨਵੇਂ ਭਾਰਤੀ ਨਿਆਂ ਸੰਹਿਤਾ ਦੇ ਨਾਲ ਅਪਰਾਧਕ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ ਤੇ ਸੂਬਿਆਂ ਚ ਸਜ਼ਾਦਾਰ 30% ਵਧੀ ਹੈ। ਏਸ਼ੀਅਨ ਚੈਂਪੀਅਨ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਤੋਂ ਹੋਵੇਗੀ। ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਚ ਖੇਡਿਆ ਜਾਵੇਗਾ। ਟੂਰਨਾਮੈਂਟ ਚ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਮਾਨ ਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਦੇ ਤੌਰ ਤੇ ਰੱਖਿਆ ਗਿਆ। ਐਲਾਨ ਪੰਜਾਬ ਦੇ CM ਭਗਵੰਤ ਮਾਨ ਨੇ ਕੀਤਾ। ਇਸ ਦੌਰਾਨ ਟੂਰਨਾਮੈਂਟ ਦਾ ਲੋਗੋ ਵੀ ਜਾਰੀ ਕੀਤਾ ਗਿਆ। ਹਾਕੀ ਇੰਡੀਆ ਦੇ ਖਿਡਾਰੀ ਵੀ ਮੌਜੂਦ ਰਹੇ। ਸਰਕਾਰ ਨੇ 25 ਕਰੋੜ 40 ਲੱਖ ਰੁਪਏ ਦਾ ਬਜਟ ਰੱਖਿਆ। ਪੂਰੇ ਟੂਰਨਾਮੈਂਟ ਦੇ ਵਿਚ ਆਡੀਅੰਸ ਦੀ ਐਂਟਰੀ ਫ੍ਰੀ ਹੋਵੇਗੀ। ਸਰਕਾਰ ਵੱਲੋਂ ਸਾਰੇ ਇੰਤਜ਼ਾਮ ਕੀਤੇ ਜਾਣਗੇ। ਹਾਕੀ ਇੰਡੀਆ ਲੀਗ ਦੇ ਵਿਚ ਹੁਣ ਪੰਜਾਬ ਦੇ ਮਰਦਾਂ ਤੇ ਔਰਤਾਂ ਦੀਆਂ ਟੀਮਾਂ ਵੀ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: You are listening to CNN Toronto, Chawla News Network Toronto.
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਔਰ 9054580075 9585850075। ਮੇਪਲ ਵਨ ਕਿਚਨ ਐਂਡ ਬਾਥ ਇੰਕ। ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ।
5: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
6: ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
5: ਮੀਟ ਰੋਹਿਤ ਦਾ ਯੈਸ ਮੈਨ ਐਟ ਰਿਟਸ ਫਰਨੀਚਰ ਪਲੈਨੇਟ, 5200 ਡਿਕਸੀ ਰੋਡ, ਮਿਸਿਸਾਗਾ। ਟੈਲੀਫੋਨ 9052322 ਰਿਟਸ, ਦੈਟ ਇਜ਼ 2327489। ਵਿਜ਼ਿਟ ਰਿਟਸ ਫਰਨੀਚਰ ਪਲੈਨੇਟ .ca।
6: ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
4: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ, ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
7: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
8: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
7: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
8: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
7: ਤੇ ਮੇਰੇ ਜੀਜੇ ਲਈ ਘੜੀ?
8: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
7: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਵੈਲਰ, 719 ਏਅਰਪੋਰਟ ਰੋਡ, ਮਾਲਚੰਦ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
9: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
10: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕੈਨਾਲ, ਡੈਂਚਰ
11: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
9: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।

0: 26 ਮਿੰਟ ਪ੍ਰੋਗਰਾਮ ਰੰਗਲਾ ਪੰਜਾਬੀ ਸ਼ਨਵਿਜ਼ਨ ਦੀ ਮਹਿਫਲ ਤੁਸੀਂ 1320 AM ਤੇ ਸੁਣ ਰਹੇ ਹੋ। ਸ਼ੁਕਰੀਆ ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਆਨ ਫੋਨ ਸੁਣ ਰਹੇ ਨੇ ਜਾਂ ਤੁਸੀਂ ਆਪਣੇ ਮੰਜ਼ਿਲ ਵੱਲ ਜਾ ਰਹੇ ਹੋ ਆ ਰਹੇ ਹੋ ਵੱਖ ਵੱਖ ਐਪ ਦੇ ਜ਼ਰੀਏ IPTV ਬਾਕਸ ਸਾਨੂੰ ਦੇਖ ਰਹੇ ਹੋ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਅਸ਼ੋਕ ਜੁਵੈਲਰਸ ਤੋਂ ਵੀ ਰਾਜੂ ਜੀ ਵੱਲੋਂ ਪ੍ਰੋਗਰਾਮ ਨੂੰ ਅੱਜ ਸਪਾਂਸਰ ਕੀਤਾ ਜਾ ਰਿਹਾ ਜੀ। ਵਿਆਹਾਂ ਦਾ ਸੀਜ਼ਨ ਹੈ, ਤੁਸੀਂ ਕੋਈ ਵੀ ਤਰ੍ਹਾਂ ਦਾ ਰਾਣੀ ਹਾਰ ਝੁਮਕੇ ਵਾਲੀਆਂ ਜਿਹੜਾ ਉਹ ਸੈੱਟ, ਕਸਟਮਾਈਜ਼ ਰਿੰਗਸ, ਕਸਟਮਾਈਜ਼ ਬੈਂਗਲਸ, ਕਸਟਮਾਈਜ਼ ਤੁਸੀਂ ਜੁਵਲਰੀ ਬਣਾਉਣਾ ਚਾਹੁੰਦੇ ਹੋ ਤਾਂ ਅਸ਼ੋਕ ਜੁਵਲਰ 7198 ਏਅਰਪੋਰਟ ਰੋਡ ਮਾਲਟਨ 9056714290। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬਡਿਆਲ ਅਤੇ ਵੀਰ ਸੁੱਖਾ ਢੇਸੀ ਹੋਣਾ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਇੰਜਨ ਰੀਬਿਲਡ ਕਰਨਾ ਚਾਹੁੰਦੇ ਹੋ, ਟਰਾਂਸਮਿਸ਼ਨ ਨੂੰ ਰੀਬਿਲਡ ਕਰਨਾ ਚਾਹੁੰਦੇ ਹੋ, DPF ਦੀ ਕਲੀਨਿੰਗ ਕਰਾਉਣਾ ਚਾਹੁੰਦੇ ਹੋ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ ਭਾਵ A to Z ਟਰੱਕਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ, ਕਿਸ਼ਤਾਂ ਦੇ ਵਿੱਚ ਹੌਲੀ ਹੌਲੀ ਜੇ ਪੈਸੇ ਨਹੀਂ ਵੀ ਹੈਗੇ ਨੇ ਤਾਂ ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਤੁਸੀਂ ਆਪਣੇ ਪੈਸੇ ਇਹਨਾਂ ਨੂੰ ਪੇ ਕਰ ਸਕਦੇ ਹੋ ਜੀ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, 1 Good Mark ਪਲੇਸ, ETOBICO 6477069257। ਦੰਦਾਂ ਦੀ ਰੂਟ ਕਨਾਲ, ਡੈਂਚਰਸ, ਦੰਦ ਚਿੱਟੇ ਮੋਤੀਆਂ ਵਰਗੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਸੰਧੂ ਡੈਂਟਿਸਟਰੀ, 9057945667 ਤੇ ਕਾਲ ਕਰ ਸਕਦੇ ਹੋ। ਅਜੈਬ ਸਿੰਘ ਸਹੋਤਾ ਜੀ ਨੂੰ ਕਹਿ ਲੋ ਕਿ ਫਾਰਮਰ ਦੇ ਵਰਕਰਸ ਚਾਹੀਦੇ ਨੇ ਜੀ। ਡੇਲੀ ਤੁਹਾਨੂੰ ਪੇਮੈਂਟ 7 ਦਿਨ ਕੈਸ਼ ਪੇਮੈਂਟ ਤੁਹਾਨੂੰ ਦਿੱਤੀ ਜਾਵੇਗੀ। ਮਿਲਟਨ, ਕੈਲੇਡਨ, ਬ੍ਰੈਮਟਨ ਅਤੇ ਮਾਲਟਨ ਦੇ ਵਿਚ ਤੁਹਾਨੂੰ ਪਿਕਅਪ ਕੀਤਾ ਜਾਵੇਗਾ ਤੇ ਡ੍ਰੌਪ ਆਫ ਵੀ ਕੀਤਾ ਜਾਵੇਗਾ। ਫਾਰਮਰਸ ਲਈ ਵਰਕਰ ਰਾਈਟ ਅਵੇ ਚਾਹੀਦੇ ਨੇ ਜੀ। ਵੀਰ ਅਜੈਬ ਸਿੰਘ ਸਹੋਤਾ ਜੀ ਨੂੰ 4165618882 ਤੇ ਤੁਸੀਂ ਕਾਲ ਕਰ ਸਕਦੇ ਹੋ। ਖਬਰਾਂ ਦੇ ਇਸ ਗੱਲਬਾਤ ਦੇ ਰਾਣਾ ਜੀ ਨੂੰ ਸਪਾਂਸਰ ਕਰ ਰਹੇ ਹਾਂ ਜੀ। ਲੋਟਸ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ, ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ। ਲੋਟਸ ਫਿਊਨਰਲ ਹੋਮ ਐਂਡ ਕਿਚਨਰ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ, ਨੰਬਰ ਟੂ ਕਾਲ 6475478188। ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ, OCI PR ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ 9056781200 ਤੇ ਤੁਸੀਂ ਕਾਲ ਕਰ ਸਕਦੇ ਹੋ ਕਟਾਰੀਆ ਟੂਰਸ ਐਂਡ ਟਰੈਵਲ ਨੂੰ। ਤੇ ਆਓ ਫਿਰ ਹੁਣ ਲਾਈਨ ਸਾਡੀ ਜੁੜ ਚੁੱਕੀ ਹੈ ਜੀ ਜਗਰਾਉਂ ਸ਼ਹਿਰ, ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ। ਜਗਰਾਉਂ ਸ਼ਹਿਰ ਤੋਂ ਸਾਡੀ ਤਾਰ ਜੁੜ ਚੁੱਕੀ ਹੈ ਤੇ ਕਰਦੇ ਹਾਂ ਅਸੀਂ ਵੀਰ ਰਾਣਾ ਜੀ ਦਾ ਸਵਾਗਤ। ਤੁਸੀਂ ਵੀ ਕੋਈ ਵੀ ਗੱਲਬਾਤ ਆਨ ਏਅਰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-800-1320 905-601-1350 ਆਓ ਫਿਰ ਕਰਦੇ ਹਾਂ ਸਵਾਗਤ ਰਾਣਾ ਜੀ ਦਾ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ
1: ਭਾਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ, ਠੀਕ ਠਾਕ ਹੋ?
1: ਬਿਲਕੁਲ ਚੜ੍ਹਦੀ ਕਲਾ, ਤੰਦਰੁਸਤ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਜੀ, ਬਿਲਕੁਲ ਚੜ੍ਹਦੀ ਕਲਾ ਦੇ ਵਿਚ ਜੀ।
0: ਰਾਣਾ ਜੀ ਆਓ ਫਿਰ ਹੁਣ ਸਿਲਸਿਲਾ ਸ਼ੁਰੂ ਕਰਦੇ ਆ ਗੱਲਾਂ ਬਾਤਾਂ ਦਾ ਲੈ ਕੇ ਤੇ ਰਾਜਨੀਤਿਕ ਪੱਖ ਤੇ ਤੁਹਾਡੀ ਕਾਫੀ ਪਕੜ ਹੈ ਤੇ ਇਲੈਕਸ਼ਨ ਬਸ ਦਸਤਕ ਦੇ ਰਹੇ ਨੇ ਜੀ। ਵੱਖ ਵੱਖ ਪਾਰਟੀਜ਼ ਆਪਣੇ ਕੈਂਡੀਡੇਟਸ ਕੱਢ ਰਹੇ ਨੇ, ਪਾ ਰਹੇ ਨੇ, ਐਲਾਨ ਕਰ ਰਹੇ ਨੇ, ਕਹਿ ਲੋ ਕਿ ਲੜਾਈ ਵੀ ਹੋ ਰਹੀ ਹੈ ਜੀ, ਦੋਸ਼ਾਂ ਵੀ ਲੱਗ ਰਹੀਆਂ ਨੇ ਜੀ। ਪਰੰਤੂ ਆਪਾਂ ਇੱਕ ਪਾਰਟੀ ਬਾਰੇ ਪਹਿਲਾਂ ਗੱਲ ਕਰ ਲਈਏ, ਉਹ ਹੈ ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਦਾ ਕੀ ਅਪਡੇਟ ਹੈ ਜੀ? ਕਹਿੰਦੇ ਕਿ ਹੋ ਸਕਦਾ ਕਿ ਰਾਜਾ ਵੜਿੰਗ ਸਾਹਿਬ ਦੀ ਹੋ ਸਕਦੀ ਹੈ ਛੁੱਟੀ।
1: ਬਿਲਕੁਲ ਬਿਲਕੁਲ, ਪਰ ਇਹ ਗੱਲ ਸੋਚਣ ਵਾਲੀ ਆ, ਪਰ ਇਹ ਆਪਾਂ ਆਪਦੇ ਨਜ਼ਰੀਏ ਤੋਂ ਵੇਖ ਰਹੇ ਹਾਂ ਕਿ ਕਹਿੰਦੇ ਜਿਹੜੀ ਖਿੱਚੋ ਤਾਣੀ ਆ ਕਾਂਗਰਸ ਦੀ ਖਤਮ ਹੋਣ ਜਾ ਰਹੀ ਆ, ਕਿਉਂਕਿ ਜਦੋਂ ਤੋਂ ਬੇਅੰਤ ਸਿੰਘ ਮੁੱਖ ਮੰਤਰੀ ਰਹੇ ਆ, ਕਾਂਗਰਸ ਪਾਰਟੀ ਰਹੀ, ਚਾਹੇ ਕੈਪਟਨ ਅਮਰਿੰਦਰ ਸਿੰਘ ਰਹੇ ਆ, ਜਿੰਨਾ ਚਿਰ ਕਾਂਗਰਸ ਪਾਰਟੀ ਦੇ ਜੋ ਵੀ ਮੁੱਖ ਮੰਤਰੀ ਬਣਦੇ ਰਹੇ, ਪਰ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਕਾਟੋਕਲਿਸ ਖਤਮ ਹੋਣ ਜਾ ਰਿਹਾ, ਕਿਉਂਕਿ ਕਾਟੋਕਲਿਸ ਕਾਂਗਰਸ ਦਾ ਕਦੇ ਵੀ ਖਤਮ ਨਹੀਂ ਹੋਇਆ ਜਿੰਨਾ ਟਾਈਮ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ, ਜਿੰਨਾ ਟਾਈਮ ਕਾਂਗਰਸ ਦੇ ਹੱਥ ਪੰਜਾਬ ਦੀ ਪਕੜ ਰਹੀ ਆ। ਪਰ ਗੱਲ ਹੁਣ ਇਹ ਆ ਭਾਜੀ, ਹੁਣ ਜਿਹੜੀ ਇਹ ਰੈਲੀ ਹੈ 15 ਸਤੰਬਰ ਨੂੰ ਇੱਕ ਰੋਸ ਪ੍ਰਦਰਸ਼ਨ ਵਜੋਂ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਚਰਨਜੀਤ ਚੰਨੀ ਨੇ ਅਪੀਲ ਕੀਤੀ ਸਾਰੇ ਲੀਡਰਾਂ ਨੂੰ ਵੀ ਭਾਈ ਤੁਸੀਂ ਇਸ ਰੈਲੀ ਦੇ ਵਿੱਚ ਹੁੰਬ ਹੁੰਬਾ ਕੇ ਪਹੁੰਚੋ। ਪਰ ਅਰਸ਼ ਭਾਜੀ ਇਹ ਪਹਿਲੀ ਵਾਰੀ ਨਹੀਂ, ਪਹਿਲਾਂ ਜਲੰਧਰ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਇੱਕ ਰੈਲੀ ਹੋਈ ਜਿਸ ਦੇ ਵਿੱਚ ਵੀ ਇਹਨਾਂ ਨੇ ਸਾਰੇ ਲੀਡਰ ਪਹੁੰਚੇ ਸੀ ਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਹਿ ਤਾ ਸਾਡੇ ਗਿਲੇਸ਼ਕ ਬੇਦੂਰ ਅਤੇ ਦੂਸਰੇ ਦਿਨ ਸਭ ਨੇ ਆਪਣੇ ਆਪਣੀ ਫਿਰ ਧੜੇਬੰਦੀ ਐਲਾਨ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਹੋਇਆ ਸੀ ਕਿ ਜਦੋਂ ਦਿੱਲੀ ਸੱਦਿਆ ਸੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਉਦੋਂ ਵੀ ਸਾਰੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਸਭ ਨੇ ਕਿ ਭਾਈ ਸਾਡੀ ਧੜੇਬੰਦੀ ਆ ਹੁਣ ਸਾਡੇ ਚੋਂ ਕਾਟੋ ਕਲੇਸ ਖਤਮ ਆ। ਪਰ ਬਾਅਦ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਲੀਡਰਾਂ ਨੇ ਇੱਕ ਦੂਜੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਸੀ ਮੀਡੀਆ ਦੇ ਵਿੱਚ, ਆਪਣੇ ਆਪਣੇ ਜਿਹੜੇ ਪੇਜ ਅਕਾਊਂਟ ਆ ਸਭ ਨੇ ਆਪਣੀ ਆਪਣੀ ਰੈਲੀ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਕੱਲ ਤੋਂ ਫਿਰ, ਕਿਉਂਕਿ ਆਪਾਂ ਨੂੰ ਪਤਾ ਕਿ ਨਵਾਂ ਇੰਚਾਰਜ ਜਿਹੜੇ ਲੱਗੇ ਆ ਸਚਿਨ ਪਾਇਲਟ ਕਾਂਗਰਸ ਦੇ ਵਿੱਚ, ਉਹਨਾਂ ਨੇ ਇਹੀ ਮਨ ਦੇ ਵਿੱਚ ਰੱਖਿਆ ਹੋਇਆ ਕਿ ਮੈਂ ਕਾਟੋ ਕਲੇਸ ਕਾਂਗਰਸ ਦਾ ਖਤਮ ਕਰਨਾ, ਤੇ ਉਹ ਮਨਸਾ ਵੀ ਇਹੀ ਲੈ ਕੇ ਆਏ। ਇਸ ਕਰਕੇ ਪਹਿਲਾਂ ਭਵੇਸ਼ ਗੋਇਲ ਜੀ ਨੂੰ ਬਦਲ ਕੇ ਤੇ ਇਹਨਾਂ ਨੂੰ ਲਾਇਆ ਗਿਆ। ਪਰ ਗੱਲ ਹੁਣ ਇਹ ਆ ਕਿ ਸਚਿਨ ਪਾਇਲਟ ਦੇ ਇੱਕ ਮਕਸਦ ਆ ਕਿ ਮੈਂ ਕਾਟੋ ਕਲੇਸ ਨੂੰ ਖਤਮ ਕਰਾਂ, ਚਾਹੇ ਕਿਸੇ ਵੀ ਜੜ ਤੇ ਕਿਸੇ ਵੀ ਤਹਿ ਤਿਕਰ ਕਰਾਂ। ਪਰ ਅਰਸ਼ਵਾ ਜੀ ਪਹਿਲੀ ਵਾਰੀ ਹੋਇਆ ਕਿ ਪ੍ਰਧਾਨਗੀ ਦੇ ਚਰਚੇ ਵੀ ਛੜ ਗਏ ਇਸ ਕਾਟੋ ਕਲੇਸ ਖਤਮ ਕਰਨ ਦੇ ਵਿੱਚ। ਇਹ ਕਾਟੋ ਕਲੇਸ ਤਾਂ ਹੀ ਖਤਮ ਹੋ ਸਕਦਾ, ਆਪਾਂ ਬਹੁਤ ਵਾਰੀ ਗੱਲ ਕੀਤੀ ਪਿਛਲੇ ਸਾਲ ਵੀ ਕੀਤੀ ਸੀ ਕਿ ਜਿੰਨਾ ਚਿਰ ਰਾਜਾ ਬੜਿੰਗ ਪ੍ਰਧਾਨਗੀ ਤੇ ਬੈਠਾ ਮੈਨੂੰ ਇੰਝ ਲੱਗਦਾ ਪਿਆ ਸੀ ਕਿ ਕਾਟੋ ਕਲੇਸ ਖਤਮ ਨਹੀਂ ਹੋਣ ਦਾ ਨਾਂ ਲੈਂਦਾ। ਪਰ ਹੁਣ ਕਹਿੰਦੇ ਰਾਜਾ ਬੜਿੰਗ ਦੇ ਵੀ ਚਰਚੇ ਚੱਲ ਪਏ ਆ ਕਿ ਰਾਜਾ ਬੜਿੰਗ ਕਹਿੰਦਾ ਜੇਕਰ ਮੈਨੂੰ ਹਾਈਕਮਾਨ ਪ੍ਰਧਾਨਗੀ ਤੋਂ ਲਾਭ ਦਿੰਦੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਕਾਟੋ ਕਲੇਸ ਖਤਮ ਹੋਣਾ ਚਾਹੀਦਾ। ਇਸ ਕਰਕੇ ਚਰਚਾ ਪੂਰੀ ਇਸ ਟਾਈਮ ਛਿੜੀ ਹੋਈ ਹੈ ਕਿ ਰਾਜਾ ਬੜਿੰਗ ਦੀ ਪ੍ਰਧਾਨਗੀ ਦੀ ਛੁੱਟੀ ਹੋ ਸਕਦੀ ਆ ਤੇ ਨਵੇਂ ਪ੍ਰਧਾਨ ਕਾਂਗਰਸ ਨੂੰ ਲੱਗ ਸਕਦੇ ਆ, ਤੇ ਜੇਕਰ ਕਾਂਗਰਸ ਨੂੰ ਨਵੇਂ ਪ੍ਰਧਾਨ ਲੱਗਦੇ ਤਾਂ ਚਰਨਜੀਤ ਸਿੰਘ ਚੰਨੀ ਵੀ ਇਹ ਠੋਕ ਵਜਾ ਕੇ ਕਹਿ ਰਿਹਾ ਕਿ ਸਾਡਾ ਕੋਈ ਵੀ ਕਾਟੋ ਕਲੇਸ ਕਿਸੇ ਵੀ ਬੰਦੇ ਨਾਲ ਨਹੀਂ। ਉਹਨੇ ਸਭ ਨੂੰ ਅਪੀਲ ਕੀਤੀ ਇੱਕ ਵੀਡੀਓ ਪਾ ਕੇ ਕਿ ਮੈਂ ਸਭ ਨੂੰ ਇਸ ਜਿਹੜਾ ਕੱਲ ਪ੍ਰਦਰਸ਼ਨ ਹੋ ਰਿਹਾ ਉਸ ਦੇ ਵਿੱਚ ਸਭ ਨੂੰ ਮੈਂ ਕਾਂਗਰਸ ਦੀ ਸਮੁੱਚੀ ਲੀਡਰ ਟੀਮ ਨੂੰ ਇੱਕੋ ਮੰਚ ਤੇ ਇਕੱਠੀ ਕਰਨਾ ਚਾਹੁੰਦਾ, ਇੱਕੋ ਮੰਚ ਤੇ ਸੱਦਾ ਦੇਣਾ ਚਾਹੁੰਦਾ ਕਿ ਸਾਰੀ ਕਾਂਗਰਸ ਪਾਰਟੀ ਇੱਕੋ ਮੰਚ ਤੇ ਇਕੱਠੀ ਹੋਵੇ ਤਾਂ ਜੋ ਆਪਾਂ ਰਣਵਿਧੀ ਬਣਾ ਸਕੀਏ, ਸਰਕਾਰ ਦੇ ਖਿਲਾਫ ਕੋਈ ਨਾ ਕੋਈ ਐਸਾ ਸੰਘਰਸ਼ ਉਲੀਕਿਆ ਜਾਵੇ। ਪਰ ਹੁਣ ਸਵਾਲ ਇਹ ਆ ਕਿ ਇਹ ਇੱਕ ਵਾਰੀ ਨੀ ਬਹੁਤ ਵਾਰੀ ਹੋ ਚੁੱਕਿਆ ਅਰਸ਼ਵਾ ਜੀ, ਪਰ ਆਪਾਂ ਵੀ ਚਾਹੁੰਦੇ ਹਾਂ ਵੀ ਚਲੋ ਜੇ ਕਾਟੋ ਕਲੇਸ ਖਤਮ ਕਰਦੇ ਆ ਤਾਂ ਕਾਂਗਰਸ ਦੀ ਪਕੜ ਪੰਜਾਬ ਦੇ ਵਿੱਚ ਮਜ਼ਬੂਤ ਹੋ ਸਕਦੀ ਆ। ਪਰ ਜੇਕਰ ਫਿਰ ਵੀ ਦੋ ਦਿਨਾਂ ਬਾਅਦ ਉਹੀ ਸਟੇਟਸ ਪੈਣ ਲੱਗ ਗਏ, ਉਹੀ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਪਾਰਟੀ ਬਾਜੀ ਦੱਸਣੀ ਸ਼ੁਰੂ ਕਰ ਦਿੱਤੀ ਤਾਂ ਮੈਨੂੰ ਲੱਗਦਾ ਅਰਸ਼ ਭਾਜੀ ਇੱਥੇ ਫਿਰ ਲਾਸਟ ਵਾਰੀ ਹਾਈਕਮਾਨ ਵੀ ਫੇਲ ਹੋ ਜੂਗੀ ਕਾਂਗਰਸ ਪਾਰਟੀ ਦੀ, ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਆ। ਇਸ ਕਰਕੇ ਜੇਕਰ ਕੱਲ ਵਾਲੇ ਸਮਾਗਮ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜੂਗਾ, ਕਿਉਂਕਿ ਕੱਲ ਇਹਨਾਂ ਦੇ ਇੱਕ ਰੋਸ ਪ੍ਰਦਰਸ਼ਨ ਰੱਖਿਆ ਜਾ ਰਿਹਾ ਚਰਨਜੀਤ ਸਿੰਘ ਚੰਨੀ ਵੱਲੋਂ ਅਪੀਲ ਕੀਤੀ ਸੀ ਸਭ ਨੂੰ। ਦੇਖਾਂਗੇ ਕਿ ਕਿਹੜੇ ਕਿਹੜੇ ਪਹੁੰਚਦੇ ਆ ਲੀਡਰ, ਕਿਹੜੇ ਕਿਹੜੇ ਨਹੀਂ ਪਹੁੰਚਦੇ। ਜੇਕਰ ਸਾਰੇ ਲੀਡਰ ਇੱਕੋ ਮੰਚ ਤੇ ਇਕੱਠੇ ਹੁੰਦੇ ਤੇ ਬਾਅਦ ਦੇ ਵਿੱਚ ਇਹਨਾਂ ਦੀ ਪ੍ਰੈਸ ਕਾਨਫਰੰਸ ਤੇ ਵੀ ਹੋਊਗੀ ਕਿ ਭਾਈ ਅਸੀਂ ਆਪਣੇ ਵਿੱਚ ਰੰਜਿਸ਼ ਖਤਮ ਕਰਦੀ। ਪਰ ਇਹ ਪਹਿਲੀ ਵਾਰੀ ਨੀ, ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਇਹ ਪਹਿਲਾਂ ਵੀ ਦੋ ਤਿੰਨ ਚਾਂਸ ਹੋ ਚੁੱਕੇ, ਬਾਅਦ ਦੇ ਵਿੱਚ ਇਹਨਾਂ ਨੇ ਆਪਣੀਆਂ ਧੜੇਬੰਦੀਆਂ ਫਿਰ ਬਣਾਉਣੀਆਂ ਸ਼ੁਰੂ ਕਰਤੀਆਂ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ। ਅਰਸ਼ ਭਾਜੀ ਆਪਾਂ ਬਹੁਤ ਵਾਰੀ ਦੇਖਿਆ ਕਿ ਜਿਵੇਂ ਜਿਵੇਂ ਚੋਣ ਦੇ ਜਾਬਤਾ ਨੇੜੇ ਆ ਰਿਹਾ ਹੁੰਦਾ ਉਵੇਂ ਉਵੇਂ ਇਹਨਾਂ ਦੀਆਂ ਰੰਜਿਸ਼ਬਾਜ਼ੀਆਂ ਵਧਦੀਆਂ। ਜਦੋਂ ਚੋਣ ਲੰਘ ਜਾਂਦੀ ਇਹ ਫਿਰ ਇਕੱਠੇ ਹੋ ਜਾਂਦੇ ਆ, ਇਹ ਫਿਰ ਇੱਕ ਦੂਜੇ ਨਾਲ ਜੱਫੀਆਂ ਪਾ ਕੇ ਫੋਟੋ ਲਵਾਉਂਦੇ ਚਾਹੇ ਜਿੱਤਣ ਚਾਹੇ ਹਾਰਨ ਜਦੋਂ ਚੋਣ ਲੰਘ ਜਾਂਦੀ। ਪਰ ਜਦੋਂ ਜਿਵੇਂ ਜਿਵੇਂ ਚੋਣ ਨੇੜੇ ਆਉਂਦੀ ਆ ਇਹ ਕੁਛ ਕੁ ਟਿਕਟਾਂ ਦੀ ਖਾਤਰ ਜਾਂ ਕੁਛ ਆਪਣੇ ਸਮਾਗਮਾਂ ਦੀ ਖਾਤਰ ਆਪਸ ਵਿੱਚ ਤਿੱਖੀ ਬਹਿਸਬਾਜ਼ੀ ਬਹਿਸਬਾਜ਼ੀ ਕਰਦੇ ਆ, ਫਿਰ ਉਹਦਾ ਸਟੇਟਸ ਪਾਉਂਦੇ ਆ, ਸੋਸ਼ਲ ਮੀਡੀਆ ਤੇ ਪਾਉਂਦੇ ਇੱਕ ਦੂਜੇ ਨੂੰ ਬੋਲ ਬੋਲ ਕੇ, ਲਫ਼ਜ਼ ਬੋਲ ਬੋਲ ਕੇ। ਪਰ ਅਰਸ਼ਭਾਜੀ ਇੱਕ ਪੰਜਾਬ ਦੀ ਕਹਾਵਤ ਆ ਕਿ ਤੀਰ ਕਮਾਨ ਚੋਂ ਤੇ ਗੱਲ ਜਵਾਨ ਚੋਂ ਨਿਕਲੀ ਕਦੇ ਵਾਪਸ
2: ਵਾਪਸ ਮੁੜ ਕੇ ਨਹੀਂ ਆਉਂਦੀ।
1: ਹਾਂ, ਔਰ ਜਿਹੜੇ ਲਫ਼ਜ਼ ਮੀਡੀਆ ਦੇ ਵਿੱਚ ਬੋਲ ਦਿੰਦੇ ਆ ਬਾਅਦ ਦੇ ਵਿੱਚ ਉਹਨਾਂ ਲਫ਼ਜ਼ਾਂ ਦਾ ਜਵਾਬ ਸਾਹਮਣੇ ਵਿਰੋਧੀ ਪਾਰਟੀ ਜਾਂ ਕਿਸੇ ਹੋਰ ਨੂੰ ਮੌਕਾ ਮਿਲ ਜਾਂਦਾ ਇਹਨਾਂ ਦੀ ਚੱਕਣ ਦੇ ਬਾਰੇ। ਹੁਣ ਤਾਂ ਮਾਨ ਸਾਹਿਬ ਵੀ ਕਹਿ ਦਿੰਦੇ ਬਹੁਤ ਵਾਰੀ ਆਪਾਂ ਵੀਡੀਓ ਚ ਦੇਖਿਆ ਕਿ ਯਾਰ ਕਾਂਗਰਸ ਦੀ ਗੱਲ ਹੀ ਨਾ ਕਰੋ, ਉਹ ਤਾਂ ਆਪਦੇ ਆਪਣਾ ਆਪਣੇ ਉਹਨਾਂ ਤੋਂ ਲੋਟ ਆ ਰਿਹਾ, ਦੂਜੇ ਕਿਸੇ ਨੂੰ ਪੰਜਾਬ ਨੂੰ ਕੀ ਲੋਟ ਕਰਨਗੇ। ਹੁਣ ਤਾਂ ਇੱਕ ਇਹਨਾਂ ਲਈ ਇੱਕ ਨਾ ਟਿੱਪਣੀ ਬਣ ਚੁੱਕੀ ਹੈ ਵਿਰੋਧੀ ਧਿਰ ਲਈ ਕਿ ਯਾਰ ਕਾਂਗਰਸ ਤਾਂ ਆਪਣਾ ਆਪਣੇ ਠੀਕ ਕਰ ਸਕੀ ਤਾਂ ਪੰਜਾਬ ਨੂੰ ਕੀ ਠੀਕ ਕਰਨਗੇ, ਇਹ ਟਿੱਪਣੀ ਬਣ ਚੁੱਕੀ ਹੈ। ਹੁਣ ਇਹਨਾਂ ਕੀ ਚਾਹੀਦਾ ਹਾਈਕਮਾਨ ਨੂੰ ਕਿ ਜੇਕਰ ਕਾਂਗਰਸ ਪਾਰਟੀ ਨੂੰ ਇਕਜੁੱਟ ਕਰਨਾ ਤਾਂ ਇਹ ਮੌਕਾ ਵਾ। ਜੇਕਰ ਅਰਸ਼ ਭਾਜੀ ਕੱਲ ਨੂੰ ਵੀ ਇਹ ਮੌਕਾ ਲੰਘ ਜਾਂਦਾ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਉਹ ਹਾਲਾਤ ਹੋ ਜਾਣੇ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਹੋਏ ਆ। ਆਪਾਂ ਪਹਿਲਾਂ ਵੀ ਇਸ ਵਾਰੀ ਇਸ ਗੱਲ ਤੇ ਟਿੱਪਣੀ ਕੀਤੀ ਸੀ ਕਿ ਕਾਂਗਰਸ ਦਾ ਹਾਲਾਤ ਦਿਨੋ ਦਿਨ ਥੱਲੇ ਨੂੰ ਜਾ ਰਹੇ ਆ, ਜਿੰਨੇ ਕਾਂਗਰਸ ਦੇ ਵਿੱਚ ਲੀਡਰ ਧੜੱਲੇ ਰਣ ਬਣੇ ਹੋਏ ਆ ਉਹ ਸਾਰੇ ਆਪਣੇ ਆਪ ਨੂੰ ਦੇਖਣਗੇ ਅਸੀਂ ਨੀਚੇ ਨੂੰ ਜਾ ਰਹੇ ਹਾਂ, ਹਾਈਕਮਾਨ ਦੀ ਵੀ ਜ਼ੋਰ ਲਾਵੇ। ਮੈਨੂੰ ਇੰਜ ਲੱਗਦਾ ਪਿਆ ਅਰਸ਼ ਭਾਜੀ ਕਿ ਰਾਹੁਲ ਗਾਂਧੀ ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦੇ, ਕਿਉਂਕਿ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਮਿਲਣ ਵਾਸਤੇ, ਚਰਨਜੀਤ ਸਿੰਘ ਚੰਨੀ ਇੱਕ ਹਫ਼ਤੇ ਬਾਅਦ ਵੀ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਮਿਲਿਆ। ਚਰਨਜੀਤ ਚੰਨੀ ਨੂੰ ਵੀ ਜਿਹੜੇ ਰਾਹੁਲ ਗਾਂਧੀ ਨਹੀਂ ਮਿਲੇ, ਇੱਕ ਹਫ਼ਤੇ ਬਾਅਦ ਵੀ ਨਹੀਂ ਮਿਲੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹਾਈਕਮਾਨ ਇੰਨੀ ਬਿਜ਼ੀ ਆ ਤਾਂ ਪੰਜਾਬ ਦੇ ਵਿੱਚੋਂ ਕਾਂਗਰਸ ਕਰਦਾ ਕਾਟੋਗਰੀਸ ਕਿਵੇਂ ਖਤਮ ਹੋਊਗਾ? ਜੇਕਰ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਭੇਜਿਆ ਇੰਚਾਰਜ ਬਣਾ ਕੇ, ਤਾਂ ਉਹਨਾਂ ਨੇ ਕੋਈ ਰਣਨੀਤੀ ਵੀ ਬਣਾਈ ਹੋਣੀ ਕਿ ਕਿਸੇ ਨਾ ਕਿਸੇ ਪਲੇਟਫਾਰਮ ਤੇ ਜਾ ਕੇ ਇਹਨਾਂ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਰਾਜ ਜਿਹੜਾ ਕਾਟੋਗਰੀਸ ਖਤਮ ਕੀਤਾ ਜਾਵੇ। ਜੀ
0: 905-813-1320 ਹੁਣ ਵਾਰੀ ਸਾਡੇ ਸਰੋਤਿਆਂ ਦੀ ਹੈ ਜੀ, 905-813-1320 905-813-1320 905-813-1320 905-813-1320 905-813-1320 905-813-1320 905-813-1320 905-813-1320 905-813-1320 905-813-1320 ਨੰਬਰ ਟੂ ਕਾਲ, ਤੁਸੀਂ ਆਪਣੇ ਕੋਈ ਵਿਚਾਰ ਔਨ ਦੀ ਏਅਰ ਸਾਂਝੀ ਕਰਨਾ ਚਾਹੁੰਦੇ ਹੋ, ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਇੱਕ ਬਹੁਤ ਤਗੜਾ ਬਿਆਨ ਆਇਆ ਜੀ ਕਿ ਮੇਰਾ ਭਾਰਤ ਮਹਾਨ ਹੈ ਪਰ ਸਿੱਖ ਕੌਮ ਲਈ ਨਹੀਂ, ਇਹ ਬਿਆਨ ਕਿਵੇਂ ਦਿੱਤਾ ਜੀ?
1: ਬਿਲਕੁਲ ਬਿਲਕੁਲ ਅਰਸ਼ ਭਾਜੀ ਇੱਕ ਨਾ ਬੜੀ ਤਰਾਜ਼ੀ ਦੀ ਗੱਲ ਆ। ਇੱਕ ਸਮਾਂ ਸੀ ਜਦੋਂ ਸਿੱਖਾਂ ਦਾ ਕਾਲਾ ਦੌਰ ਸੀ ਪੰਜਾਬ ਦੇ ਵਿੱਚ, ਅੱਜ ਉਸੇ ਸਮੇਂ ਨਾਲ ਰਿਲੇਟਡ ਇੱਕ ਗੱਲ ਜ਼ਰੂਰ ਮੈਂ ਦੱਸਣਾ ਚਾਹੁੰਦੀ, ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ। ਇੱਕ 12 ਜੁਲਾਈ 1991 ਨੂੰ ਸਿੱਖਾਂ ਦੀ ਬੱਸ ਜਿਹੜੀ 25 ਸਿੰਘਾਂ ਦੇ ਨਾਲ ਗੁਰਦੁਆਰਾ ਹਜੂਰ ਨਾਨਕ ਮੱਤੇ ਤੋਂ ਮੱਥਾ ਹਜੂਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੀ, ਤੇ ਇੱਕ ਇਤਿਹਾਸ ਆ ਪੀਲੀਭੀਤ ਦਾ ਇਤਿਹਾਸ। ਉਹਨਾਂ ਦੀ ਬੱਸ ਰੋਕ ਲੈ ਜਾਂਦੀ ਯੂਪੀ ਦੇ ਵਿੱਚ ਆ ਕੇ, ਇੱਕ ਜ਼ਿਲ੍ਹੇ ਦੇ ਵਿੱਚ ਬੱਸ ਰੋਕ ਲੈ ਜਾਂਦੀ ਪੁਲਿਸ ਵੱਲੋਂ ਪੰਜਾਬ। 1991 ਦੀ ਗੱਲ ਕਰ ਰਿਹਾ ਤੇ ਮੈਂ ਇਹ ਦੱਸੂਗਾ ਵੀ ਅੱਜ ਮੈਂ ਗੱਲ ਕਿਉਂ ਕਰ ਰਿਹਾ, ਇਸ ਦੇ ਰਿਲੇਟਡ ਚ ਅਪਡੇਟ ਕੀ ਹੋਈ ਆ। ਇਹ ਜਦੋਂ ਬੱਸ ਰੋਕ ਲਈ ਤਾਂ ਬੱਸ ਦੇ ਵਿੱਚੋਂ 11 ਸਿੱਖਾਂ ਨੂੰ ਲਾ ਲਿਆ, ਜਿਨ੍ਹਾਂ ਦੇ ਵਿੱਚ ਇੱਕ 15 ਸਾਲ ਦਾ ਨੌਜਵਾਨ ਸੀ, ਤੇ ਜਿਹੜੇ 10 ਸਿੱਖ ਸੀ ਇਹ ਪਿਛਲੇ 10 ਰਹਿ ਗਏ, ਉਹਨਾਂ ਨੂੰ ਅੱਤਵਾਦੀ ਘੋਸ਼ਿਤ ਕਰਕੇ ਉਹਨਾਂ ਨੂੰ ਮੌਕੇ ਤੇ ਹੀ ਕਪਾ ਦਿੱਤਾ ਗਿਆ। ਜਿਹੜੇ 11 ਸਿੱਖ ਲਾਏ ਹੋਏ ਸੀਗੇ ਉਹਨਾਂ ਦੇ ਵਿੱਚ ਜਿਹੜਾ 15 ਸਾਲ ਦਾ ਬੱਚਾ ਸੀ ਉਹ ਅੱਜ ਤੱਕ ਨਹੀਂ ਮਿਲਿਆ, ਤੇ ਜਿਹੜੇ ਬਾਕੀ 10 ਰਹਿੰਦੇ ਸੀ ਉਹ ਬਾਕੀ 10 ਦੇ ਵਿੱਚੋਂ ਕੀ ਕੀਤਾ, ਉਹ ਬਾਕੀਆਂ 10 ਨੂੰ ਵੱਖ ਵੱਖ ਟੋਲੀਆਂ 'ਚ ਤਿੰਨਾਂ ਤਿੰਨਾਂ 'ਚ ਵੰਡ ਕੇ ਫੇਕ ਐਨਕਾਊਂਟਰ ਕਰ ਦਿੱਤੇ ਗਏ ਵੱਖ ਵੱਖ ਇੰਟੈਲੀਜੈਂਸ ਟੀਮ ਵੱਲੋਂ ਸਿੱਖਾਂ ਦਾ। ਇਹ ਪੀਲੀਭੀਤ ਦਾ ਇਤਿਹਾਸ ਸੀਗਾ ਜਿਸ ਦੇ ਵਿੱਚ 25 ਸਿੱਖਾਂ ਨੂੰ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਮੱਥਾ ਟੇਕ ਕੇ ਹਜੂਰ ਸਾਹਿਬ ਦਰਸ਼ਨ ਕਰਕੇ ਆਉਂਦਿਆਂ ਨੂੰ ਬੱਸ ਰੋਕ ਕੇ ਐਨਕਾਊਂਟਰ ਕੀਤਾ ਗਿਆ ਸੀ। ਐਨਕਾਊਂਟਰ ਹੋਣ ਤੋਂ ਬਾਅਦ ਸਿੱਖਾਂ ਵੱਲੋਂ ਇੱਕ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਜਾਂਦੀ ਹੈ, ਉਸ ਰਿੱਟ ਦੇ ਵਿੱਚ 57 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ, ਜਿਹਦੇ ਵਿੱਚੋਂ 10 ਮੁਲਾਜ਼ਮਾਂ ਦੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਤੇ ਬਾਕੀ ਰਹਿ ਗਏ 47 ਮੁਲਾਜ਼ਮ। 47 ਮੁਲਾਜ਼ਮਾਂ ਦੇ ਵਿੱਚੋਂ ਵੀ 3 ਦੀ ਮੌਤ ਹੋ ਜਾਂਦੀ ਹੈ, ਬਾਕੀ ਰਹਿ ਗਏ 44 ਮੁਲਾਜ਼ਮ। 44 ਮੁਲਾਜ਼ਮਾਂ ਨੂੰ ਹੁਣ 302 ਹਟਾ ਕੇ ਉਮਰ ਕੈਦ ਦੀ ਸਜ਼ਾ ਹਟਾ ਕੇ 7 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ, ਤੇ ਜਿਹੜਾ ਇਨਕਾਊਂਟਰ ਕੀਤਾ ਸੀ 302 ਧਾਰਾ ਹਟਾ ਕੇ ਇਹਦੇ ਵਿੱਚ ਇਹ ਲਿਖਤਾ ਗੈਰ ਇਰਾਦਾ ਵੀ ਇਹਨਾਂ ਨੂੰ ਕੋਈ ਪਤਾ ਨਹੀਂ ਕਿਹਨੇ ਮਾਰਿਆ, ਬਲਕਿ ਪੁਲਿਸ ਨੇ ਲਾਏ ਵੀ ਇਹਨਾਂ ਨੂੰ ਪੁਲਿਸ ਦੀ ਜ਼ਿੰਮੇਵਾਰੀ ਖਤਮ। ਹੁਣ ਤੁਸੀਂ ਦੱਸੋ ਵੀ ਕਿਹੜਾ ਕਹਿੰਦਾ ਮੇਰਾ ਭਾਰਤ ਮਹਾਨ, ਕਿਹੜਾ ਕਹਿੰਦਾ ਸਿੱਖਾਂ ਦਾ ਹੱਤਿਆ 302 ਹਟਾ ਕੇ। ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ 57 ਬੰਦਿਆਂ ਨੂੰ, ਚਲੋ ਜਿਹੜੇ 10 ਮੌਤ ਹੋ ਗਈ ਜਿਨ੍ਹਾਂ ਦੀ ਉਹਨਾਂ ਨੂੰ ਤਾਂ ਛੇੜਦੇ ਨਹੀਂ, 44 ਬੰਦੇ ਰਹਿ ਜਾਂਦੇ ਆ, 44 ਨੂੰ ਮੌਤ 44 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ, ਜਿਨ੍ਹਾਂ ਨੂੰ ਕਹੇ ਸੀ ਵੀ ਡੈਥ ਪੋਲਿਸੀ ਬਣਾ ਦਿੱਤੀ ਗਈ ਵੀ ਡੈਥ ਹੋਣ ਤੇ ਬਾਹਰ ਕੱਢਾਂਗੇ। ਹੁਣ ਕੋਰਟ ਨੇ ਰੂਲ ਬਣਾ ਲਿਆ ਕਿ ਇਹਨਾਂ ਦੀ 302 ਧਾਰਾ ਤੋੜ ਕੇ ਇਹਨਾਂ ਤੇ

0: ਉਹਨਾਂ ਦੇ ਮਨ ਚ ਇੱਕ ਉਮੀਦ ਆ ਕਿ ਸ਼ਾਇਦ ਸਾਡਾ ਬੱਚਾ ਜਿਉਂਦਾ ਛੱਡਤਾ ਹੋਵੇ, ਸ਼ਾਇਦ ਸਾਡਾ ਬੱਚਾ ਭੱਜ ਗਿਆ ਹੋਵੇ। ਤੁਸੀਂ 1991 ਦੀ ਗੱਲ ਤੋਂ ਅੱਜ ਤੀਕਰ 15 ਸਾਲ ਦਾ ਬੱਚਾ 1991 ਦੇ ਵਿੱਚ ਸੀ, ਉਹ ਅੱਜ ਉਹਦੀ ਉਮਰ 40-45-50 ਸਾਲ ਦੇ ਨੇੜੇ, ਉਹ ਅੱਜ ਵੀ ਇੱਕ ਉਮੀਦ ਲਾਈ ਬੈਠੇ ਮਾਪੇ ਕਿ ਸ਼ਾਇਦ ਉਹਨਾਂ ਵਿੱਚੋਂ ਸਾਡਾ ਬੱਚਾ ਭੱਜ ਗਿਆ ਸੀ 15 ਸਾਲ ਦਾ, ਸ਼ਾਇਦ ਉਹ ਬਚ ਕੇ ਸਾਡੇ ਕੋਲੇ ਆਜੂ। ਇੱਕ ਉਮੀਦ ਜਗਾਤੀ ਜਿਹਦੀ ਡੈਡ ਬੋਡੀ ਵੀ ਨੀ ਮਿਲੀ, ਜਿਸ ਦਾ ਕੋਈ ਪਤਾ ਹੀ ਨੀ ਲੱਗਿਆ ਵੀ ਉਹ ਕਿੱਥੇ ਖਪਾਇਆ। ਬਾਕੀਆਂ ਦੀਆਂ ਡੈਡ ਬੋਡੀਆਂ ਵੀ ਦਿੱਤੀਆਂ, ਬਾਕੀ ਦੀਆਂ ਡੈਡ ਬੋਡੀਆਂ ਵੀ ਮਿਲ ਗਈਆਂ, ਇੱਕ 15 ਸਾਲ ਦਾ ਬੱਚਾ। ਦਸਾਂ ਬੰਦਿਆਂ ਨੂੰ ਅੱਤਵਾਦੀ ਸਾਬਤ ਕਰਤਾ ਤੇ ਬਾਕੀਆਂ ਨੇ ਫੇਕ ਇਨਕਾਊਂਟਰ ਅਲੱਗ ਅਲੱਗ ਟੀਮਾਂ ਬਣਾ ਕੇ 57। ਦੇਖੋ 10 ਬੰਦਿਆਂ ਨੂੰ 57 ਬੰਦੇ ਮਾਰਦੇ ਪੁਲਿਸ ਵਾਲੇ। ਇੱਕ ਗੱਲ ਦੇਖੋ ਵੀ ਕਿੱਥੋਂ ਦਾ ਕਾਨੂੰਨ, ਕਿਹੜੇ ਇਤਿਹਾਸ ਚ ਲਿਖਿਆ। ਇਹ ਸਮਾਂ ਜਿਹੜਾ ਅੱਜ ਲੋਕੀ ਕਹਿੰਦੇ ਨਾ ਕਿ ਸਿੱਖਾਂ ਨੂੰ ਵੀ ਭਾਰਤ ਮੇਰਾ ਮਹਾਨ ਆ, ਅੱਜ ਵੀ ਸਿੱਖਾਂ ਦੇ ਨਾਲ ਦਰਾਂ ਜੀ ਆ ਸਰਕਾਰਾਂ ਵੱਲੋਂ, ਕੇਂਦਰ ਦੀ ਸਰਕਾਰ ਵੱਲੋਂ ਅੱਜ ਵੀ ਸਿੱਖਾਂ ਨੂੰ ਉਹ ਇਨਸਾਫ਼ ਨਹੀਂ ਮਿਲਿਆ ਜਿਸ ਨੂੰ ਸਿੱਖ 40-45 ਸਾਲ ਤੋਂ ਇਨਸਾਫ਼ ਮੰਗਦੇ ਆ ਰਹੇ ਆ ਕਿ ਸਾਨੂੰ 84 ਦਾ ਇਨਸਾਫ਼ ਦਿੱਤਾ ਜਾਵੇ। ਸਾਨੂੰ 84 ਦੇ ਸਾਡੇ ਸਿੱਖਾਂ ਦਾ ਜੋ ਕਤਲੇਆਮ ਕੀਤਾ ਗਿਆ ਸ਼ਰੇਆਮ, ਉਹਦਾ ਇਨਸਾਫ਼ ਮੰਗਦੇ ਪਏ ਆ। ਤੇ ਜੇਕਰ ਇਨਸਾਫ਼ ਮਿਲਿਆ ਕਿ ਘੜੀ ਜਾ ਕੀ 25 ਬੰਦਿਆਂ ਨੂੰ ਇਨਸਾਫ਼ ਮਿਲਿਆ, ਉਹਨਾਂ ਨੂੰ ਸ਼ੁਕਰ ਹੋਇਆ ਕਿ ਭਾਈ 57 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ, ਸਾਨੂੰ ਇਨਸਾਫ਼ ਮਿਲ ਗਿਆ। ਪਰ ਬਾਅਦ ਦੇ ਵਿੱਚ ਉਹ ਤੋੜ ਕੇ 7 ਸਾਲ ਦੀ ਕਰ ਦਿੱਤੀ ਗਈ। ਉਹਨਾਂ ਦੀਆਂ ਉਮੀਦਾਂ ਜਗਾ ਇੱਕਦਮ ਫਿਰ ਉਮੀਦਾਂ ਤੋੜਤੀਆਂ ਉਹਨਾਂ ਦੀਆਂ। ਦੱਸੋ ਉਹਨਾਂ ਦਾ ਕੀ, ਉਹਨਾਂ 25 ਪਰਿਵਾਰਾਂ ਦਾ ਕੀ ਕਸੂਰ ਸੀ, ਉਹ 25 ਬੰਦਿਆਂ ਦਾ ਕੀ ਕਸੂਰ ਸੀ ਜਿਹੜੇ ਮੱਥਾ ਟੇਕਣ ਗਏ ਸੀ ਹਜ਼ੂਰ ਸਾਹਿਬ, ਜਿਹੜੇ ਨਾਨਕ ਜੀ ਦਾ ਮੱਥਾ ਟੇਕ ਕੇ ਵਾਪਸ ਆਉਂਦੇ ਪਏ ਸੀ। ਉਹ ਤਾਂ ਕੋਈ ਅੱਤਵਾਦੀ ਨਹੀਂ ਸੀ, ਉਹ ਤਾਂ ਨਮਸਕਾਰ ਕਰਕੇ ਅਕਾਲ ਪੁਰਖ ਨੂੰ, ਮਹਾਰਾਜ ਨੂੰ ਆ ਰਹੇ ਸੀ ਵਾਪਸ। ਇਸ ਕਰਕੇ ਇਹ ਇਤਿਹਾਸ ਗਵਾਹ ਵਾ ਕਿ ਸਿੱਖਾਂ ਨਾਲ ਜਿੱਥੇ ਵੀ ਹੋਇਆ ਧੱਕੇਸ਼ਾਹੀ ਕੀਤੀ ਗਈ ਆ। ਇਹ ਜਿਹੜਾ ਮੇਰਾ ਭਾਰਤ ਮਹਾਨ ਦੇ ਨਾਰੇ ਲਾਉਂਦੇ ਆ ਨਾ, ਇਹਨਾਂ ਲਈ ਮਹਾਨ ਆ, ਸਿੱਖਾਂ ਲਈ ਕੋਈ ਮੇਰਾ ਭਾਰਤ ਮਹਾਨ ਨਹੀਂ। ਸਿੱਖਾਂ ਨਾਲ ਅੱਜ ਵੀ ਦਰਾਜੀ ਆ, ਸਿੱਖਾਂ ਨੂੰ ਅੱਜ ਵੀ ਗੁਲਾਮ ਸਮਝਿਆ ਜਾਂਦਾ, 84 ਮੌਕੇ ਵੀ ਸਿੱਖਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਇਹ ਗੁਲਾਮੀ ਦਾ ਪਟਾ ਅੱਜ ਦੇ ਅੱਗੇ ਤੋਂ ਵੀ ਇਸੇ ਤਰੀਕਾ ਹੀ ਸਰਕਾਰਾਂ ਨੂੰ ਦੇਖਣਾ ਜੇਕਰ ਆਪਣੇ ਪੰਜਾਬ ਦੇ ਆਹੀ ਹਾਲਾਤ ਰਹੇ।
1: 905-813-1320 ਤੇ ਤੁਸੀਂ ਆਪਣਾ ਬਿਆਨ ਦੇ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। ਰਾਣਾ ਜੀ, ਅਗਲੀ ਖਬਰ ਵੀ ਕਾਫੀ ਰਿਲੇਟਡ ਹੈ ਜੀ ਸਿੱਖ ਇਤਿਹਾਸ ਨੂੰ ਲੈ ਕੇ। ਕਹਿੰਦੇ ਪੰਜਾਬੀ ਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ, ਏ ਫਿੱਕੀ ਪੈ ਗਈ ਚਿਹਰੇ ਦੀ ਨੂੰ ਹਾਰ, ਤੇ ਮੀਡੀਆ ਖਿਲਾਰੇ ਫਿਰੇ ਬੁੱਲੇ ਦੀ ਏ ਕਾਫੀ, ਕਿਨੇ ਤੇਰਾ ਲਾ ਲਿਆ ਸ਼ਿੰਗਾਰ। ਇਹ ਮਾਨ ਸਾਹਿਬ ਨੇ ਬਹੁਤ ਖੂਬ ਬੋਲ ਲਿਖੇ ਸਨ। ਮਾਨ ਸਾਹਿਬ ਨੇ ਵੀ ਦੇਖੋ ਕੀ ਕੁਛ ਪੰਜਾਬੀ ਮਾਂ ਬੋਲੀ ਨੂੰ ਕਿੱਥੋਂ ਤੱਕ ਲੈ ਕੇ ਗਏ, ਫਿਰ ਇੱਕ ਚੰਦਰਾ ਲਫ਼ਜ਼ ਕਹਿਣ ਤੋਂ ਬਾਅਦ ਇੱਕ ਮਾਫ਼ੀ ਵੀ ਨਹੀਂ ਮੰਗੀ। ਖੈਰ ਉਹ ਅਲੱਗ ਟੌਪਿਕ ਆ, ਪਰੰਤੂ ਪੰਜਾਬ ਯੂਨੀਵਰਸਿਟੀ ਵਿਚੋਂ ਸਿੱਖ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਜੀ।
0: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਸਭ ਨੂੰ ਪਤਾ ਕਿ ਕਾਫੀ ਦਿਨਾਂ ਤੋਂ ਇਹ ਚਰਚਾ ਛਿੜੀਆਂ ਹੋਈਆਂ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਐਮ ਏ ਦੀ ਪੋਸਟ ਨੂੰ ਲੈ ਕੇ ਜਿਸਦਾ ਇਸਦਾ ਸਬਜੈਕਟ ਸੀ, ਉਸਦੇ ਵਿੱਚ ਪੰਜਾਬ ਤੇ ਸਿੱਖ ਇਤਿਹਾਸ ਨੂੰ ਖਤਮ ਕਰਨ ਲਈ ਜਿਹੜੀਆਂ ਰਾਜਨੀਤੀ ਸਟੰਟ ਚੱਲ ਰਹੀਆਂ, ਔਰ ਵੱਡੀ ਗੱਲ ਇਹ ਕਿ ਇਸ ਨੂੰ ਹਟਾਏ ਜਾ ਰਿਹਾ ਸਿੱਖ ਇਤਿਹਾਸ ਨੂੰ। ਔਰ ਵੱਡੀ ਗੱਲ ਅਰਸ਼ ਭਾਜੀ ਇਹ ਹੈ ਕਿ ਬੀਤੇ ਦਿਨੀ ਆਪਾਂ ਪ੍ਰਧਾਨ ਦੀ ਚੋਣ ਹੋਈ ਸੀ ਯੂਨੀਵਰਸਿਟੀ ਦੇ ਵਿੱਚ, ਜਿਸ ਦੇ ਵਿੱਚ ABP ਦਾ ਪ੍ਰਧਾਨ ਬਣਾ ਦਿੱਤਾ ਗਿਆ। ਆਪਾਂ ਨੂੰ ਉੱਥੇ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ। ਔਰ ਇਹ ਗੱਲ ਪਹਿਲਾਂ ਵੀ ਮੈਂ ਬਹੁਤ ਵਾਰੀ ਕਹੀ ਆ ਤੇ ਅੱਜ ਵੀ ਕਹਿ ਰਿਹਾ ਕਿ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਦੀਆਂ ਅੱਖਾਂ ਦੇ ਵਿੱਚ ਬਹੁਤ ਸਮੇਂ ਦੀ ਰੜਕਦੀ ਹੈ, ਤੇ ਇਹ ਰੜਕਦੀ ਰਹੂਗੀ ਕੇਂਦਰ ਸਰਕਾਰ ਦੀਆਂ ਅੱਖਾਂ ਦੇ ਵਿੱਚ। ਸਾਡਾ ਸਿੱਖ ਇਤਿਹਾਸ ਦਾ ਬਹੁਤ ਸਾਰਾ ਪੰਜਾਬ ਇਤਿਹਾਸ ਪੰਜਾਬ ਯੂਨੀਵਰਸਿਟੀ ਕੋਲੇ ਆ, ਸਾਡੇ ਗੁਰੂਆਂ ਨਾਲ ਰਿਲੇਟਡ, ਸਾਡੇ ਸਿੱਖ ਇਤਿਹਾਸ ਨਾਲ ਰਿਲੇਟਡ, ਸਾਡੇ ਧੰਨ ਸਾਹਿਬ ਸ੍ਰੀ ਗੁਰੂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਿਲੇਟਡ ਬਹੁਤ ਸਾਰਾ, ਸਾਡਾ ਆਦਿ ਗ੍ਰੰਥ ਦਾ ਬਹੁਤ ਸਾਰਾ ਮਟੀਰੀਅਲ, ਸਾਡਾ ਦਸਮ ਗ੍ਰੰਥ ਦਾ ਬਹੁਤ ਸਾਰਾ ਸਮੱਗਰੀ ਉੱਥੇ ਪਈ ਹੋਈ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਸਾਡੇ ਸਿੱਖ ਇਤਿਹਾਸ, ਸਾਡਾ ਬਹੁਤ ਸਾਰੇ ਗ੍ਰੰਥ, ਸਾਡੇ ਕਵੀਆਂ ਦੇ ਲਿਖੇ ਹੋਏ, ਸਾਡੀਆਂ ਕਵਿਤਾਵਾਂ ਲਿਖੀਆਂ ਹੋਈਆਂ ਕਵੀਆਂ ਨੇ, ਬਹੁਤ ਸਾਰੀਆਂ ਅੱਜ ਵੀ ਜੋ ਪ੍ਰਕਾਸ਼ਿਤ ਨਹੀਂ ਹੋਈਆਂ, ਅੱਜ ਵੀ ਸਾਡੇ ਸਿੱਖ ਇਤਿਹਾਸ ਦਾ ਬਹੁਤ ਸਾਰੀ ਉੱਥੇ ਸਮਾਨ ਪਿਆ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ। ਗੁਰੂ ਗੋਬਿੰਦ ਸਿੰਘ ਦੀਆਂ ਕਲਮ ਲਿਖਤਾਂ, 10ਵੇਂ ਪਾਤਸ਼ਾਹ ਦੀਆਂ ਲਿਖਤਾਂ ਬਹੁਤ ਸਾਰੀਆਂ ਪਈਆਂ ਹੋਈਆਂ, ਬਹੁਤ ਸਾਰੀਆਂ ਲਿਖਤ ਇਤਿਹਾਸ ਜਿਹੜਾ ਦਸਮ ਗ੍ਰੰਥ ਵਿੱਚ ਵੀ ਨਹੀਂ ਦਰਜ ਹੋਇਆ, ਬਹੁਤ ਸਾਰਾ ਇਤਿਹਾਸ ਉੱਥੇ ਪਿਆ ਸਾਡਾ ਪੰਜਾਬ ਯੂਨੀਵਰਸਿਟੀ ਦੇ ਵਿੱਚ। ਤੇ ਅੱਜ ਜੇਕਰ MA ਸਬਜੈਕਟ ਦੇ ਵਿੱਚੋਂ ਇਹ ਹਟਾਇਆ ਜਾ ਰਿਹਾ ਤੇ ਕੱਲ ਨੂੰ ਸਾਡਾ ਸਾਰਾ ਇਤਿਹਾਸ ਉੱਥੋਂ ਖੁਰਦਬਰਦ ਕੀਤਾ ਜਾ ਸਕਦਾ, ਇਹ ਤਾਂ ਕੋਈ ਦੋ ਚਾਰ ਰੋਜ਼ ਜਿੱਤੀ ਨਹੀਂ। ਜੇ ਉੱਥੇ ਪ੍ਰਧਾਨ ਹੀ ਸਾਡਾ ਨਹੀਂ ਬਣਿਆ ਤਾਂ ਪ੍ਰਧਾਨ ਕੋਈ ਹੋਰ ਬਣ ਗਿਆ ਤਾਂ ਇਹ ਸਾਡੀ ਤਰਾਸਦੀ ਆ, ਸਾਡੀ ਕੌਮ ਦੀ ਤਰਾਸਦੀ ਆ। ਅੱਜ ਬੀਤੇ ਦਿਨੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਲੰਘ ਕੇ ਗਿਆ, ਸਭ ਨੂੰ ਪਤਾ, ਤੇ ਉੱਥੇ 1 ਕਰੋੜ ਰੁਪਏ ਦੇ 5 ਕਰੋੜ ਰੁਪਏ ਦੇ ਫੁੱਲਾਂ ਦੀ ਸਜਾਵਟ ਕੀਤੀ ਗਈ ਦਰਬਾਰ ਸਾਹਿਬ ਦੇ ਵਿੱਚ। ਜੇ ਉਹੀ 5 ਕਰੋੜ ਸਾਡੇ ਇਤਿਹਾਸ ਨੂੰ ਬਚਾਉਣ ਦੇ ਲਈ ਲਾਇਆ ਹੁੰਦਾ, ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਦਿੱਤਾ ਹੁੰਦਾ, ਸਾਡੇ ਬੱਚਿਆਂ ਦੀਆਂ ਫੀਸਾਂ ਭਰ

0: ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੁੰਦਾ, ਉੱਥੇ 5 ਕਰੋੜ ਨਾਲ ਕਿਹੜੇ ਦਿਨ ਸਕੂਲ ਓਪਨ ਹੋ ਸਕਦੇ? ਸਾਡੇ ਬੱਚਿਆਂ ਲਈ ਕੋਈ ਇਤਿਹਾਸ ਲਾਇਬ੍ਰੇਰੀਆਂ ਬਣਾਈਆਂ ਹੋਣ ਜਿਸ ਦੇ ਵਿੱਚ ਜਾ ਕੇ ਬੱਚੇ ਇਤਿਹਾਸ ਪੜ੍ਹਨ ਸਾਡਾ?
1: ਜੀ ਜੀ ਬਿਲਕੁਲ।
0: ਤੇ ਅੱਜ ਮੈਨੂੰ ਲੱਗਦਾ ਇਹ ਹਾਲਾਤ ਨਹੀਂ ਸਾਡੇ ਕਿਤੇ ਵੀ। 1430 ਅੰਗ ਚ ਮੈਂ ਬਹੁਤ ਵਾਰੀ ਟੋਪਿਕ ਕਰਦਾ ਕਿ ਕਿਤੇ ਵੀ 1430 ਅੰਗ ਦੇ ਵਿੱਚ ਮਹਾਰਾਜ ਨੇ ਲਿਖਿਆ ਕਿ ਮੈਨੂੰ ਫੁੱਲਾਂ ਨਾਲ ਸਜਾਓ, ਮੇਰੇ ਤੇ ਫੁੱਲ ਸਿੱਟੋ, ਕਿਸੇ ਨੇ ਲਿਖਿਆ। ਸਾਇੰਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੱਡੀਆਂ ਵੱਡੀਆਂ ਖੋਜਾਂ ਕਰਦੀ ਹੋ, ਆਪਣੇ ਲੋਕੀ ਫੁੱਲ ਸਿੱਟ ਕੇ ਪੂਜਦੇ ਹੋ। ਬਲਕਿ ਮਹਾਰਾਜ ਨੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਮੈਨੂੰ ਪੂਜਣਾ ਨਹੀਂ, ਮੈਨੂੰ ਸਮਝਣਾ, ਪੜ੍ਹਨਾ, ਮੈਂ ਕੀ ਕਹਿਣਾ ਚਾਹੁੰਦਾ ਤੁਹਾਡੀ ਜ਼ਿੰਦਗੀ ਬਾਰੇ। ਮੈਂ ਹੈਰਾਨ ਹੋ ਗਿਆ ਕਿ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਪ੍ਰਕਾਸ਼ ਦਿਹਾੜਾ ਸੀ, 5 ਕਰੋੜ ਰੁਪਏ ਦੀ ਸਜਾਵਟ ਕੀਤੀ ਗਈ ਦਰਬਾਰ ਸਾਹਿਬ ਦੇ ਵਿੱਚ, ਤੇ ਉਹ 5 ਕਰੋੜ ਨਾਲ ਕਿੰਨੇ ਗਰੀਬ ਧੀਆਂ ਦੇ ਵਿਆਹ
1: ਹੋ ਸਕਦੇ ਸੀ? ਬਿਲਕੁਲ।
0: ਕਿੰਨੇ ਇਤਿਹਾਸ ਜੇਕਰ ਕਹਿੰਦੇ 5 ਕਰੋੜ ਨਾਲ ਕਿੰਨੇ ਕਾਲਜ ਖੁੱਲ ਸਕਦਾ ਸੀ 5 ਕਰੋੜ ਨਾਲ, ਜਾਂ ਬੱਚਿਆਂ ਨੂੰ ਰਿਲੇਟਡ ਬੱਚਿਆਂ ਵਾਸਤੇ ਗਿਆਨ ਵਾਸਤੇ ਕੁਛ ਵੀ ਚੀਜ਼ਾਂ ਬਣਾਈਆਂ ਜਾ ਸਕਦੀਆਂ ਸੀ, ਜ਼ਰੂਰੀ ਨਹੀਂ ਸੀ। ਸੱਚਖੰਡ ਵਸੇ ਨਿਰੰਕਾਰ ਮਹਾਰਾਜ ਨੇ ਕਿਹਾ, ਇਹ ਤਾਂ ਨੀ ਵੀ ਜੇ ਸ਼ੀਸ਼ੇ ਲਾ ਲਏ ਦਰਵਾਜੇ ਲਾ ਲਏ। ਤਖ਼ਤ ਗੁਰੂ ਸਾਹਿਬ ਨੇ ਕਿਤੇ ਕਿਹਾ ਸੀ ਵੀ ਮੈਨੂੰ ਸ਼ੀਸ਼ਿਆਂ ਚ ਰੱਖੋ, ਮੈਨੂੰ ਦਰਵਾਜਿਆਂ ਚ ਰੱਖੋ, ਫੁੱਲਾਂ ਚ ਸਜਾਵਟ ਰੱਖੋ? ਨਹੀਂ, ਇਹ ਸਿਰਫ ਇੱਕ ਲੋਕਾਂ ਨੂੰ ਤਰੀਕਾ ਵਾ ਜ਼ਿੰਦਗੀ ਸਮਝਾਉਣਾ ਚਾਹੀਦਾ, ਸਾਡੇ ਸ਼੍ਰੋਮਣੀ ਕਮੇਟੀ ਨੂੰ ਸਮਝਾਉਣਾ ਚਾਹੀਦਾ, ਸਾਡੇ ਸਿੱਖ ਇਤਿਹਾਸ ਨੂੰ ਬਚਾਉਣ ਦਾ। ਸ਼੍ਰੋਮਣੀ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਅਰਸ਼ ਭਾਜੀ ਇਸ ਟਾਈਮ ਸਾਡੀ ਸਰਬੋਰ ਜਥੇਬੰਦੀ ਆ ਸ਼੍ਰੋਮਣੀ ਕਮੇਟੀ, ਤੇ ਜੇਕਰ ਸ਼੍ਰੋਮਣੀ ਕਮੇਟੀ ਸਾਡਾ ਸਿੱਖ ਇਤਿਹਾਸ ਨਹੀਂ ਬਚਾ ਸਕੀ ਤਾਂ ਅਸੀਂ ਕੌਣ ਆ, ਤੁਸੀਂ ਕੌਣ ਆ? ਮੈਂ ਤਾਂ ਆਪਾਂ ਤਾਂ ਬੋਲ ਹੀ ਸਕਦੇ ਹਾਂ, ਅਸੀਂ ਕਿਵੇਂ ਬਚਾ ਲਾਂਗੇ, ਤੁਸੀਂ ਕਿਵੇਂ ਬਚਾ ਲਓਗੇ, ਸਾਡਾ ਚੈਨਲ ਕਿਵੇਂ ਬਚਾ ਲੂਗਾ, ਸਾਡੇ ਮਾਧਿਅਮ ਰਾਹੀਂ ਜਿੰਨੇ ਸਾਡੇ ਪੰਜਾਬੀ ਵੀਰ ਸਾਡੇ ਨਾਲ ਜੁੜੇ ਹੋਏ ਸਿੱਖ ਵੀਰ ਜੁੜੇ ਹੋਏ ਆ, ਉਹ ਕਿਵੇਂ ਬਚਾ ਲੈਣਗੇ? ਕਿਉਂਕਿ ਸਾਡੀ ਸਰਮੋਰ ਸਾਡੀ ਅਕਾਲ ਤਖ਼ਤ ਆ, ਅਸੀਂ ਅਕਾਲ ਤਖ਼ਤ ਦੇ ਹੁਕਮਾਂ ਨਾਲ ਚੱਲਦੇ। ਸਾਡੇ ਮਹਾਰਾਜਾ ਰਣਜੀਤ ਸਿੰਘ ਮੌਕੇ ਵੀ ਅਕਾਲ ਤਖ਼ਤ ਦੇ ਹੁਕਮਾਂ ਨਾਲ ਚੱਲਦੇ ਸੀ, ਅੱਜ ਵੀ ਹੁਕਮਾਂ ਨਾਲ ਚੱਲਦੇ ਆ। ਤੇ ਜੇਕਰ ਸਾਡਾ ਅਕਾਲ ਤਖ਼ਤ 5-5 ਕਰੋੜ ਰੁਪਏ ਫੁੱਲਾਂ ਦੀ ਸਜਾਵਟ ਤੇ ਲਾ ਰਿਹਾ ਗੁਰੂ ਸਾਹਿਬ ਦੀ, ਮੈਂ ਇਹ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰਨਾ, ਬਿਲਕੁਲ ਸਤਿਕਾਰ ਬਣਦਾ, ਪੂਰਾ ਆਦਮ ਨਾਲ ਦਿਲ ਦਾ ਸਤਿਕਾਰ ਕਰਨਾ। ਪਰ ਜਿਹੜਾ ਮੈਨੂੰ ਨੀ ਪਤਾ ਲੋਕਾਂ ਨੇ ਟਿੱਪਣੀ ਆਪਣੇ ਦੇ ਅਰਸ਼ ਭਾਜੀ ਕਰਨਗੇ ਵੀ ਜੀ ਗੁਰੂ ਸਾਹਿਬ ਦੀ ਸਜਾਵਟ ਕੀਤੀ, ਪਰ ਮੇਰੇ ਵਿਚਾਰ ਇਹ ਸੀ ਕਿ ਇਹ ਬਿਲਕੁਲ ਗਲਤ ਸੀ। ਅਰਬਾਂ ਖਰਬਾਂ ਰੁਪਈਆ 5-5 ਕਰੋੜ ਲਾ ਕੇ ਅਸੀਂ ਇੱਕ ਫੁੱਲਾਂ ਦੀ ਸਜਾਵਟ ਕਰ ਰਹੇ ਹਾਂ, ਗੁਰੂ ਸਾਹਿਬ ਨੂੰ ਤਾਂ ਵੈਸੇ ਅਰਦਾਸ ਬੇਨਤੀ ਕਰੋ, ਤਾਂ ਉਹ ਤਾਂ ਜਾਣੀ ਜਾਣਾ ਘੱਟ ਘੱਟ ਕੇ ਅੰਦਰ ਕੀ ਜਾਣ, ਉਹ ਤਾਂ ਸਭ ਦੇ ਦਿਲਾਂ ਦੀਆਂ ਮਹਾਰਾਜ ਜਾਣਦਾ। ਤੇ ਇਹੀ ਜੇ 5 ਕਰੋੜ ਰੁਪਇਆ ਲਾ ਕੇ ਅਸੀਂ ਯੂਨੀਵਰਸਿਟੀ ਦਾ ਇਤਿਹਾਸ ਬਚਾਇਆ ਹੁੰਦਾ, ਅੱਜ ਸਾਡੀ ਐਮ ਸਬਜੈਕਟ ਚੋਂ ਡਿਲੀਟ ਨਹੀਂ ਹੋਣਾ ਸੀ ਐਸਾ ਕੁਛ, ਅੱਜ ਉਹ ਹਟਾਈ ਜਾਣਾ ਨਹੀਂ ਸੀ। ਔਰ +2 ਦੀ ਬੁੱਕ ਦੇ ਵਿੱਚ ਸ੍ਰੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੋਇਆ, ਅੱਜ ਦੇ ਗਰੋਹ ਤਾਂ ਇਹਨਾਂ ਤੋਂ ਹਟਾ ਨਹੀਂ ਹੋਇਆ, ਤੇ ਆਪਦਾ ਸਾਡਾ ਸਿੱਖ ਇਤਿਹਾਸ ਹਟਾ ਤਾ ਇਹਨਾਂ ਨੇ। ਦੱਸੋ ਆਪਾਂ ਨੂੰ ਪਤਾ ਵੀ +2 ਦੀ ਬੁੱਕ ਦੇ ਵਿੱਚ ਗੁਰੂ ਗ੍ਰੰਥ ਗੁਰੂ ਦਸਮ ਪਿਤਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੋਇਆ, ਤੇ ਅੱਜ ਤੀਕਰ ਸਾਡੀ ਸਿੱਖ ਕੌਮ ਤੋਂ ਉਹ ਨੀ ਹਟਾਇਆ ਗਿਆ ਵੀ ਉਹ +2 ਚੋਂ ਹਟਾਇਆ ਜਾਵੇ, ਵੀ +2 ਦੀ ਕਿਤਾਬ ਦੇ ਵਿੱਚੋਂ ਉਹ ਕੱਟਿਆ ਜਾਵੇ। ਸਾਡੇ ਦਸਮ ਪਿਤਾ ਨੇ ਸਾਡੇ ਸਾਰੀ ਦੁਨੀਆਂ ਦੇ ਮਾਲਕ ਆ, ਸਾਡੇ ਖੰਡ ਬ੍ਰਹਿਮੰਡਾਂ ਦੇ ਮਾਲਕ ਆ ਸਾਡੇ ਦਸਮ ਪਿਤਾ, ਤੇ ਉਹ ਤਾਂ ਸਾਥੋਂ ਹਟਾ ਨਹੀਂ ਹੋਇਆ, ਅਸੀਂ ਆਪਣਾ ਸਿੱਖ ਇਤਿਹਾਸ ਹਟਾ ਤਾ, ਤੇ ਸਾਡੇ ਲਈ ਕਿੰਨੀ ਤ੍ਰਾਸਦੀ ਦੀ ਗੱਲ ਹੈ। ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਬੈਠਾ, ਕਿੰਨੀਆਂ ਜਥੇਬੰਦੀਆਂ ਇੱਥੇ, ਤੁਸੀਂ ਹੁਣ ਕਹਿ ਦੋ ਆ ਬਾਬੇ ਜਿੰਨੇ ਵੀ ਮੇਰੇ ਜਿਹੜੇ ਵੀ ਗੁੱਸਾ ਨਾ ਕਰਨ, ਆ ਜਿੰਨੇ ਬਾਬੇ ਆ ਭੂਪਣੇ ਬਣੇ ਹੋਏ ਸਾਰੇ ਭਾਸ਼ਣ ਦਿੰਦੇ ਫਿਰਦੇ ਆ, ਇਹਨਾਂ ਨੂੰ ਪਤਾ ਨੀ ਵੀ ਸਾਡਾ ਸਿੱਖ ਇਤਿਹਾਸ ਗਾਇਬ ਕੀਤਾ ਜਾ ਰਿਹਾ, ਇਹ ਕਿਉਂ ਨੀ ਬੋਲਦੇ? ਆ ਠਾਠਾਂ ਬਣੀਆਂ ਹੋਈਆਂ, ਕਿੰਨੀਆਂ ਠਾਠਾਂ ਬਣੀਆਂ ਹੋਈਆਂ, ਇਹ ਕਿਉਂ ਨੀ ਇਕੱਠੇ ਹੋ ਕੇ ਬੋਲਦੇ? ਇੱਕ ਮੰਚ ਤੇ ਕਿਉਂ ਨੀ ਇਕੱਠੇ ਹੁੰਦੇ? ਇਹਨਾਂ ਤੋਂ ਜਿੰਨੇ ਮਰਜ਼ੀ ਪ੍ਰਚਾਰ ਸੁਣ ਲਓ, 40-50 ਹਜ਼ਾਰ ਰੁਪਇਆ ਦੇ ਲੱਖ ਲੈ ਕੇ ਇਹਨਾਂ ਨੂੰ ਪ੍ਰਚਾਰ ਕਰਨ ਲਾ ਦੋ, ਇਹਨਾਂ ਨੇ ਗੱਲਾਂ ਜੱਗੋਂ 13ਵੀਆਂ ਸੁਣਾ ਦੇਣੀਆਂ ਤੁਹਾਨੂੰ ਵੀ ਜੀ ਗੁਰੂ ਸਾਹਿਬ ਆਏ ਸੀ, ਗੁਰੂ ਸਾਹਿਬ ਆਏ ਸੀ, ਤੇ ਇਹਨਾਂ ਨੂੰ ਨੀ ਪਤਾ ਇਹ ਹੁਣ, ਇਹਨਾਂ ਨੂੰ ਹੁਣ ਕਹਿ ਦੋ ਵੀ ₹1,00,000 ਦੇਣ ਲੈਣਾ ਜੀ, ਇਹ ਰਾਤ ਨੂੰ ਵੀ ਉੱਠ ਕੇ ਤੁਹਾਡੇ ਘਰੇ ਗੱਡੀ ਤੇ ਦੀਵਾਨ ਲਾਉਣ ਆ ਜਾਣਗੇ, ਤੇ ਹੁਣ ਇਹਨਾਂ ਨੂੰ ਨੀ ਪਤਾ ਜੀ ਸਿੱਖ ਇਤਿਹਾਸ ਬਚਾਉਣਾ, ਸਾਡੀ ਯੂਨੀਵਰਸਿਟੀ ਤੋਂ ਸਾਡਾ ਇਤਿਹਾਸ ਹਟਾਇਆ ਜਾ ਰਿਹਾ, ਇਹਨਾਂ ਨੂੰ ਨੀ ਪਤਾ ਕਿ ਸਾਡੀ +2 ਦੀ ਕਿਤਾਬ ਦੇ ਵਿੱਚ ਸਾਡੇ ਦਸਮ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੋਇਆ, ਅਸੀਂ ਉਹ ਚੀਜ਼ਾਂ ਹਟਾਉਣੀਆਂ, ਅਸੀਂ ਆਪਣਾ ਇਤਿਹਾਸ ਹਟਾ ਕੇ ਬਹਿ ਗਏ, ਅਸੀਂ ਉਹਨੂੰ ਤਾਂ ਕੀ ਹਟਾਉਣਾ, ਅਸੀਂ ਆਪਣਾ ਵੀ ਗਵਾ ਲਿਆ ਜਿਹੜਾ ਸਾਡੇ ਕੋਲੇ ਸੀ। ਤੇ ਇਹ ਅਰਸ਼ ਭਾਜੀ ਜੇਕਰ ਇਹ ਹਾਲਾਤ ਰਹੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਿੱਖਾਂ ਦੇ ਹੱਥੋਂ ਬਹੁਤ ਕੁਛ ਚਲਿਆ ਜਾਣਾ, ਅੱਗੇ ਅਸੀਂ ਕੋਹੇ ਨੂਰ ਦਾ ਹੀਰਾ ਗਵਾ ਬੈਠੇ, ਗੁਰੂ ਗੋਬਿੰਦ ਸਿੰਘ ਦੀ ਗਾਗਰ ਬਹੁਤ ਸਾਡਾ ਇਤਿਹਾਸ ਜਿਹੜਾ ਇੰਗਲੈਂਡ ਦੇ ਵਿੱਚ ਪਿਆ ਹੋਇਆ, ਬਾਕੀ ਸਮਾਨ ਸਾਡਾ ਯੂਨੀਵਰਸਿਟੀ ਚੋਂ ਸੀ, ਹੁਣ ਉਹ ਵੀ ਅਸੀਂ ਗਵਾ ਲੈਣਾ ਜਿਹੜਾ ਸਾਡੇ ਕੋਲੇ ਆ, ਸਾਡੇ ਕੋਲੇ ਤਾਂ ਕੁਛ ਵੀ ਨਹੀਂ ਰਹਿਣਾ, ਅੱਜ ਤਾਂ ਸਿਰਫ ਇੱਕ ਇਹ ਆ ਵੀ ਮਾਈਕਾਂ ਤੇ ਗੱਲਾਂ ਕਰਨ ਜੋਗੇ ਜਾਂ ਉੱਚੀ ਉੱਚੀ ਭਾਸ਼ਣ ਦੇਣ ਜੋਗੇ ਰਹਿ ਜਾਣਾ, ਸਾਡੇ ਪੱਲੇ ਕੁਛ ਨਹੀਂ।
1: ਸਾਡੇ ਨਾਲ ਦੇ ਕਾਲਰ ਨੇ ਰਾਣਾ ਜੀ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਸੈਗਮੈਂਟ ਨੂੰ। ਸਤਿ ਸ਼੍ਰੀ ਅਕਾਲ ਕਾਲਰ।
2: ਸਤਿ ਸ਼੍ਰੀ ਅਕਾਲ ਅਰਸ਼ ਬੇਟਾ, ਮੈਂ ਗੁਰਦੀਸ਼ ਮੰਗ
1: ਜੀ। ਮੰਗ ਸਾਹਿਬ ਕੀ ਹਾਲ ਚਾਲ?
2: ਵਧੀਆ ਜੀ ਵਧੀਆ। ਪਹਿਲੀ ਗੱਲ ਤਾਂ ਮੈਂ ਤੁਹਾਡੇ ਪ੍ਰੋਗਰਾਮ ਚ ਅੱਜ ਪਹਿਲੀ ਵਾਰੀ ਨਵੇਂ ਚੈਨਲ ਆਪਣੇ ਪੁਰਾਣੇ ਚੈਨਲ ਤੇ ਘਰ ਵਾਲੇ ਚੈਨਲ ਤੇ ਫੋਨ ਕਰ ਰਹੇ ਹਾਂ। ਦਿਲਵਾਗ ਜੀ ਨਾਲ ਤਾਂ ਮੇਰੀ ਗੱਲ ਹੋਈ ਸੀ, ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਗੇ ਤੋਂ ਹਾਜ਼ਰੀ ਲਵਾਉਂਦੇ ਰਹਾਂਗੇ।
1: ਬਿਲਕੁਲ,
2: ਜਿਹੜੀ ਮੈਂ ਭਾਈ ਸਾਹਿਬ ਦੀ ਗੱਲ ਸੁਣ ਰਿਹਾ ਸੀ, ਬੜੀ ਵਧੀਆ ਸੋਚ ਹੈ, ਬਹੁਤ ਵਧੀਆ ਗੱਲ ਕਰ ਰਹੇ ਨੇ ਤੇ ਪਰ ਮੇਰਾ ਐਂਗਲ ਥੋੜਾ ਜਿਹਾ ਡਿਫਰੈਂਟ ਹੈ, ਮੈਂ ਇੱਕ ਦੋ ਮਿੰਟ ਹੀ ਲਵਾਂ,
1: ਪਲੀਜ਼ ਪਲੀਜ਼।
2: ਘੜੀ ਵੀ ਦੇਖ ਰਹੇ ਹਾਂ, ਟਾਈਮ ਵੀ ਨੇ ਰਹੀ ਹੈ। ਇਹ ਜਿਹੜਾ ਸਾਰਾ ਪਸਾਰਾ ਪਸਰ ਰਿਹਾ ਹੈ ਜੀ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ, ਗੁਰੂ ਗ੍ਰੰਥ ਸਾਹਿਬ ਦੇ ਜੋ ਵੀ ਉਪਦੇਸ਼ ਹੈ, ਜੋ ਉਹਦੇ ਚ ਸਾਨੂੰ ਸਿੱਖਿਆ ਦਿੱਤੀ ਹੈ, ਉਹ ਤੋਂ ਸਾਨੂੰ ਸਗੋਂ ਡਿਸਕਰੇਜ ਕੀਤਾ ਜਾ ਰਿਹਾ ਅਦਬ ਤੇ ਬੇਅਦਬੀ ਦੇ ਚੱਕਰਾਂ ਦੇ ਵਿੱਚ ਪਾ ਕੇ। ਇੱਕ ਜਿਹੜਾ ਪੁਜਾਰੀ ਵਰਗ ਹੈ, ਬੜਾ ਵਧੀਆ ਕੰਮ ਕਰਦੇ ਨੇ, ਚਲੋ ਉਹਨਾਂ ਦੀ ਰੋਜ਼ੀ ਰੋਟੀ ਵੀ ਹੈ, ਉਹ ਸ਼ਰਧਾ ਨਾਲ ਵੀ ਕਰਦੇ ਹੋਣਗੇ, ਪਰ ਉਹ ਉਹਨਾਂ ਦਾ ਪ੍ਰਚਾਰ ਦਾ ਤਰੀਕਾ ਹੀ ਜਿਹੜਾ ਇਹ ਹੈ ਵੀ ਜੀ ਤੁਸੀਂ ਨੀ ਪੜ੍ਹ ਸਕਦੇ, ਤੁਸੀਂ ਚੰਗੀ ਤੁਹਾਨੂੰ ਸਮਝ ਨਹੀਂ ਗਈ, ਬੇਅਦਬੀ ਹੋਊਗੀ, ਤੁਸੀਂ ਆ ਨਾ ਕਰੋ, ਸਾਨੂੰ ਡਰਾਇਆ ਜਾ ਰਿਹਾ ਹੈ। ਤੇ ਉਹਦੇ ਨਾਲ ਨਾਲ ਸਰਕਾਰਾਂ ਦੀਆਂ ਵੀ ਜਿਹੜੀਆਂ ਪਾਲਿਸੀਆਂ ਨੇ ਅਰਸ਼ ਬੇਟਾ, ਉਹ ਸਾਨੂੰ ਗੁਰੂ ਨਾਲੋਂ ਤੋੜਨ ਦੀਆਂ ਨੇ, ਤਾਂ ਕਿ ਸਾਨੂੰ ਸੋਝੀ ਨਾ ਆ ਜਾਵੇ, ਸਾਨੂੰ ਅਕਲ ਨਾ ਆ ਜਾਵੇ, ਅਸੀਂ ਅਸਲ ਨਾ ਪਛਾਣ ਲਈਏ। ਸਾਨੂੰ ਸਿਰਫ ਆਹੀ ਵੀ ਜੀ ਫੁੱਲ ਚੜਾ ਦੋ, ਸੋਨੇ ਦੇ ਗੁੰਬਦ ਬਣਾ ਦੋ, ਅਸੀਂ ਨਵੇਂ ਨਵੇਂ ਤਰੀਕੇ ਢੰਗ ਸਾਨੂੰ ਦੱਸੇ ਜਾਂਦੇ ਨੇ ਵੀ ਇਹਦੇ ਨਾਲ ਤੁਹਾਡੀ ਕਸ਼ਟ ਕੱਟੇ ਜਾਣਗੇ, ਇਹਦੇ ਨਾਲ ਤੁਹਾਡੀਆਂ ਮੰਗਾਂ ਪ੍ਰਾਪਤ ਹੋ ਜਾਣਗੀਆਂ। ਸਾਨੂੰ ਗਦੀ ਗੇੜ ਪਾਇਆ ਜਾ ਰਿਹਾ ਤੇ ਅਸੀਂ ਪੈ ਰਹੇ ਹਾਂ, ਕਸੂਰ ਸਾਡਾ ਹੀ ਹੈ ਕਿਉਂਕਿ ਅਸੀਂ ਪੜ੍ਹਦੇ ਨੀ।
1: ਸੋ
2: ਜਿਹੜੀ ਜਥੇਬੰਦੀਆਂ ਦੀ ਸ਼੍ਰੋਮਣੀ ਕਮੇਟੀ ਦੀ ਗੱਲ ਕਰਕੇ ਗਏ ਨੇ, ਸ਼੍ਰੋਮਣੀ ਕਮੇਟੀ ਤੇ ਜਦੋਂ ਦਾ ਇੱਕ ਪਰਿਵਾਰ ਦਾ ਕਬਜ਼ਾ ਹੋਇਆ, ਉਦੋਂ ਬਾਅਦ ਇਹ ਲੱਗਦਾ ਵੀ ਉਹ ਕਿਸੇ ਗਿਣੀ ਮੇਥੀ ਸਾਜਿਸ਼ ਦੇ ਅਧੀਨ ਸਾਰਾ ਕੁਝ ਤਬਦੀਲ ਕਰ ਰਹੇ ਨੇ। ਸੋ ਅੱਜ ਲਈ ਮੈਂ ਇੰਨੀ ਕੁ ਸਾਂਝ ਪਾਉਂਦਾ ਅਰਸ਼ ਬੇਟਾ, ਮੈਂ ਤੁਹਾਡੇ ਨਾਲ ਕੰਮ
1: ਥੈਂਕ ਯੂ ਸੋ ਮਚ ਮਾਂਗੜ ਸਾਹਿਬ, ਬਹੁਤ ਬਹੁਤ ਧੰਨਵਾਦ। ਕਮਿਊਨਿਟੀ ਦੀ ਮੰਨੀ ਪਰਮੰਨੀ ਸ਼ਖਸੀਅਤ ਮਾਂਗੜ ਸਾਹਿਬ ਸਾਰੇ ਜਾਣਦੇ ਨੇ ਜੀ, ਉਹਨਾਂ ਨੇ ਆਪਣੇ ਬਿਆਨ ਦਿੱਤੇ ਨੇ ਜੀ। ਰਾਣਾ ਜੀ ਤੁਸੀਂ ਵੀ ਆਪਣਾ ਬਿਆਨ ਕੁਇਕਲੀ ਦੱਸਣਾ ਚਾਹੋ ਤੇ ਟਾਈਮ ਸਾਨੂੰ ਅੱਗੇ ਆਗਿਆ ਨੀ ਦੇ ਰਿਹਾ ਜੀ।
0: ਜੀ ਬਿਲਕੁਲ ਬਿਲਕੁਲ, ਜਿਸ ਤਰੀਕੇ ਨਾਲ ਭਾਜੀ ਨੇ ਗੱਲ ਕੀਤੀ ਕਿ ਸਾਨੂੰ ਸਿਰਫ ਤੋੜਿਆ ਜਾ ਰਿਹਾ ਗੁਰੂ ਨਾਲ, ਗੁਰੂ ਨਾਲ ਜੋੜਿਆ ਨਹੀਂ ਜਾ ਰਿਹਾ, ਸਾਨੂੰ ਪੜ੍ਹਨ ਤੋਂ ਰੋਕਿਆ ਰਿਹਾ। ਅਸੀਂ ਚਲੋ ਤੁਹਾਡੇ ਅਰਸ਼ ਭਾਜੀ ਕਤਲ ਕੇਸ ਆ ਤੇ ਮੇਰੇ ਵੀ ਕਤਲ ਕੇਸ ਆ, ਕਲੀਨ ਸ਼ੇਪ ਬੰਦੇ ਆ ਅਸੀਂ ਵੀ ਤੇ ਤੁਸੀਂ ਵੀ, ਸਾਡੇ ਵਰਗਾ ਬੰਦਾ ਮੱਥਾ ਟੇਕਣ ਜਾਵੇ। ਮੈਂ ਅੱਗੇ ਵੀ ਇੱਕ ਵਾਰੀ ਕੀਤੀ ਟਿੱਪਣੀ ਤਾਂ ਸਾਡੇ ਵਰਗੇ ਨੂੰ ਕਹਿੰਦੇ ਰੁਮਾਲੇ ਤੇ ਪੈਰ ਰੱਖੇ ਗਏ, ਚੱਲ ਪਿੱਛੇ ਹਟ ਪਿੱਛੇ ਹਟ, ਸਾਡੇ ਮਗਰ ਡੰਡੇ ਲੈ ਕੇ ਪੈਣ ਨੂੰ ਤਿਆਰ ਆ ਵੀ ਇਹ ਮੋਨਾ ਬੰਦਾ ਵੀ ਇਹ ਕਾਹਤੋਂ ਹੋ ਗਿਆ ਗੁਰੂ ਸਾਹਿਬ ਕੋਲੇ, ਇਹਨੂੰ ਕਿਉਂ ਹੋ ਗਿਆ ਜੀ। ਠੀਕ ਹੈ ਨਾ, ਗੱਲ ਸਿਰਫ ਇਹ ਆ ਵੀ ਸਾਨੂੰ ਇਹ ਨੀ, ਉਹ ਕਹਿੰਦੇ ਵੀ ਤੁਸੀਂ ਮੋਨਾ ਬੰਦਾ ਨਾ, ਤੂੰ ਪੜ, ਜੇ ਤੂੰ ਪੜੇਗਾ ਤੈਨੂੰ ਸਮਝ ਆਊ ਵੀ ਸਾਡੇ ਗੁਰੂ ਸਾਹਿਬ ਤੁਹਾਡੇ ਬਾਰੇ ਕੀ ਕਹਿਣਾ ਚਾਹੁੰਦੇ, ਤੁਸੀਂ ਸਿੱਖ ਬਣਨਾ ਕਿਵੇਂ ਬਣਨਾ। ਹੁਣ ਅਰਸ਼ ਭਾਜੀ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਬੰਦਾ ਫੌਜ ਦੇ ਵਿੱਚ ਭਰਤੀ ਹੁੰਦਾ ਨਾ, ਤਾਂ 6 ਮਹੀਨੇ ਪਹਿਲਾਂ ਟ੍ਰੇਨਿੰਗ ਲੈਂਦਾ, ਘਰੇ ਭੱਜਦਾ, ਐਕਸਰਸਾਈਜ਼ ਕਰਦਾ, ਗਰਾਊਂਡ ਦੀ ਮਿਹਨਤ ਕਰਦਾ, ਫਿਰ ਜਦੋਂ ਫੌਜ ਚ ਸਿਲੈਕਟ ਹੋ ਜਾਂਦਾ ਫਿਰ ਫੌਜ ਉਹਨੂੰ 6 ਮਹੀਨੇ ਲਵਾਉਂਦੀ, ਸਾਲ ਲਵਾਉਣ ਤੋਂ ਬਾਅਦ ਵਰਦੀ ਫਿਰ ਉਹ ਪਾਉਂਦਾ। ਸਾਡੇ ਇੱਥੇ ਬੰਦਾ ਰਾਤ ਨੂੰ ਸ਼ਰਾਬ ਪੀ ਕੇ ਪੈਂਦਾ, ਸੁਬਹ ਨੂੰ ਕਹਿੰਦਾ ਚੱਲ ਯਾਰ ਮੱਤ ਛਕੀਏ, ਫਿਰ ਉਹਨੂੰ ਅੰਮ੍ਰਿਤ ਛਕਾ ਦਿੰਦੇ ਆ, ਉਹ 20 ਦਿਨਾਂ ਬਾਅਦ ਫਿਰ ਛੱਡ ਦਿੰਦਾ, ਫਿਰ ਮਨ ਕਰਿਆ ਹੁੰਦਾ, ਫਿਰ ਜਾ ਕੇ ਲੈਣ ਚ ਲੱਗ ਜਾਂਦਾ। ਇਹ ਸਿਰਫ ਇੱਕ ਇਹ ਆ ਵੀ ਇੱਕ ਰੀਸੋ ਰੀਸ ਚੱਲ ਪਿਆ, ਆਰਾਮ ਰਾਹ ਬਣਾ ਲਿਆ ਇਹਨਾਂ ਨੇ। ਇਹਨਾਂ ਨੂੰ ਆਏ ਨੀ ਕਹਿੰਦੇ ਵੀ ਭਾਈ ਪਹਿਲਾਂ ਗੁਰੂ ਪੜ੍ਹ, ਪਹਿਲਾਂ ਇਹਨੂੰ ਪੜ੍ਹ 6-7 ਮਹੀਨੇ ਸਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ, ਇਹਨੂੰ ਵਿਚਾਰ, ਇਹਨੂੰ ਸਮਝ, ਤਾਂ ਇਸ ਤੇ ਅਮਲ ਕਰ, ਫਿਰ ਆ ਕੇ ਤੈਨੂੰ ਅੰਮ੍ਰਿਤ ਛਕਾਵਾਂਗੇ। ਅਸੀਂ ਤੇਥੋਂ ਮੂੰਹ ਜਵਾਨੀ ਕੰਠ ਬਾਣੀਆਂ ਹੀ ਨਹੀਂ, ਬਾਣੀਆਂ ਸੁਣਾਂਗੇ, ਤੈਨੂੰ ਇਹਦੀ ਸਮਝ ਆ ਗਈ, ਫਿਰ ਜਾ ਕੇ ਤੈਨੂੰ ਅੰਮ੍ਰਿਤ ਛਕਾਵਾਂਗੇ, ਬੰਦੇ ਨੂੰ ਪੱਕਾ ਕਰਕੇ ਰੱਖਣ। ਇਹ ਸਾਨੂੰ ਪਤਾ ਕੀ ਗੱਲ ਆ, ਇਹ ਸਾਨੂੰ ਸਿਰਫ ਇਹ ਆ ਵੀ ਇੱਕ ਜਿਸ ਤਰੀਕੇ ਨਾਲ ਭਾਜੀ ਨੇ ਗੱਲ ਕੀਤੀ ਕਿ ਸਿਰਫ ਇਹ ਆ ਵੀ ਸਾਨੂੰ ਪੜ੍ਹਨ ਤੋਂ ਰੋਕਿਆ ਜਾ ਰਿਹਾ, ਸਾਨੂੰ ਹੋਰ ਝਮੇਲਿਆਂ ਚੋਂ ਲਿਜਾਈ ਫਿਰਦੇ, ਇੱਥੇ ਬੇਅਦਬੀ ਹੋ ਗਈ, ਇਕੱਠੇ ਹੋ ਜਾਓ, ਨਾਰੇ ਲਾ ਦਿਓ, ਝੰਡੇ ਲੈ ਕੇ ਆ ਜਾਓ, ਉੱਥੇ ਹੋ ਗਿਆ, ਆਹ ਕੁਛ ਹੋ ਗਿਆ ਜੀ, ਉੱਥੇ ਗੁਰਦੁਆਰਾ ਢਾਤਾ ਜੀ, ਇਹ ਚੀਜ਼ਾਂ ਦੇ ਵਿੱਚ ਪਾ ਕੇ ਸਾਨੂੰ ਉਲਝਾਇਆ ਜਾ ਰਿਹਾ। ਹੋਰ ਕੁਛ ਨੀ, ਕਿਤੇ ਸਾਡੀ ਗੁਰੂ ਗ੍ਰੰਥ ਸਾਹਿਬ ਚ ਅਸੀਂ ਪੜ੍ਹ ਨਾ ਲਈਏ, ਸਾਨੂੰ ਪਤਾ ਅਸਲ ਤੇ ਨਕਲ ਦੀ ਸਾਨੂੰ ਪਹਿਚਾਣ ਨਾ ਹੋਈ, ਜੇ ਅਸੀਂ ਅਸਲ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਤਾਂ ਸਾਰੇ ਜਿੰਨੇ ਆ ਡੇਰੇ ਆ ਕੌਲੀ ਚੱਟਾਂ ਦੇ ਬਣਾਏ ਹੋਏ, ਇਹ ਸਾਰੇ ਡੇਰੇ ਬੰਦ ਹੋ ਜਾਣਗੇ, ਆ ਜਿਹੜੇ ਭੂਬਣੇ ਬਰੇਚ ਨੇ ਢਿੱਡ ਵਧਾਈ ਜਾਂਦੇ ਆ, ਠੀਕ ਹੈ ਨਾ, ਇਹਨਾਂ ਨੇ ਚਾਹ ਮਿੱਠਾ ਪੀਪੀ ਦੁੱਧ ਪੀਪੀ ਢਿੱਡ ਵਧਾਉਂਦੇ ਨਾ, ਇਹ ਸਭ ਦੇ ਬੰਦ ਹੋ ਜਾਣੇ ਚੱਲਣੇ, ਇਹਨਾਂ ਨੂੰ ਪਤਾ ਵੀ ਜੇ ਇਹਨਾਂ ਨੇ ਗੁਰੂ, ਹੁਣ ਇੱਕ ਬੰਦਾ ਕਹਿੰਦਾ ਮੈਂ ਹੀ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਬਾਕੀ ਸਾਰੇ 1000 ਬੰਦਾ ਬੈਠਾ ਹੁੰਦਾ ਮੂਹਰੇ ਉਹਦੇ, ਉਹ ਬੈਠਾ ਮੈਕ ਤੇ ਬੋਲਦਾ ਜੀ ਜਿਉਂ ਜੀ ਗੁਰੂ ਸਾਹਿਬ ਨੇ ਜਿਉਂ ਕਿਹਾ ਜੀ ਇਉਂ ਕਿਹਾ, ਸ਼ਾਮ ਨੂੰ ਉਹਨੂੰ 1,00,000 ਰੁਪਇਆ ਮਿਲ ਜਾਣਾ, ਉਹਨੇ ਆਰਾਮ ਨਾਲ ਗੱਡੀ ਚ ਕਿਸੇ ਨਾਲ ਫੋਟੋ ਵੀ ਨੀ ਕਰਾਉਣੀ, ਮੇਰੇ ਵਰਗੇ ਨੇ ਆਰਾਮ ਨਾਲ ਗੱਡੀ ਚ ਤੌਲੀਆ ਰੱਖਿਆ ਬਹਿ ਜਾਣਾ ਮੋਢੇ ਤੇ ਰੱਖ ਕੇ, ਚਲੋ ਵੀ 1,00,000 ਰੁਪਇਆ ਮਿਲ ਗਿਆ, ਜਾਂਦਾ ਹੋਇਆ 20 ਗਾਲਾਂ ਕੱਢ ਕੇ ਜਾਂਦਾ, ਆਹ 2000 ਮੂਰਖ ਬੈਠਾ ਸੀ ਇਹਨਾਂ ਨੂੰ ਮੈਂ ਮੂਰਖ ਬਣਾ ਕੇ ਚੱਲਿਆ, ਨਾਲੇ 1,00,000 ਰੁਪਇਆ ਲੈ ਲਿਆ। ਇਹ ਸਿਰਫ ਇਹ ਆ ਕਿ ਉਹ ਆਏ ਨੀ ਕਹਿੰਦਾ ਵੀ ਭਾਈ ਮੈਂ ਬੈਠਾ 1 ਘੰਟਾ, ਤੁਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਚੱਕੋ, ਛੋਟੇ ਗੁਟਕੇ ਸਾਹਿਬ ਚੱਕੋ, ਪੜ੍ਹੋ ਪਾਠ ਕਰੋ, ਇੱਥੋਂ ਮੈਂ ਵੀ ਤੁਹਾਡੇ ਨਾਲ ਕਰਦਾ, ਮੈਂ ਕਿਤੇ ਤੁਹਾਨੂੰ ਮੈਂ ਦੱਸਦਾ ਵੀ ਕਿੱਥੇ ਤੁਸੀਂ ਗਲਤ ਕਰਦੇ ਹੋ, ਕਿੱਥੇ ਤੁਸੀਂ ਸਹੀ ਕਰਦੇ ਹੋ। ਇਹ ਚੀਜ਼ਾਂ ਨੇ। ਉਹ ਕਹਿੰਦਾ ਮੇਰੀਆਂ ਸੁਣੋ, ਕਿਸੇ ਨੇ ਮੋਬਾਇਲ ਵੀ ਬੰਦ ਕਰ ਦੋ, ਗੱਲਾਂ ਵੀ ਨੀ ਕਰਨੀਆਂ ਮੇਰੀਆਂ ਜੋ ਮਾਰੀਆਂ। ਇੱਕ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ, ਨਵੇਂ ਬਾਬਾ ਆਇਆ, ਉਹ ਪੱਗ ਵਾਹਵਾ ਉੱਚੀ ਜੀ ਬੰਨਦਾ, ਤੇ ਉਹ ਇੰਨੀ ਕੁ ਸਕਿੱਟ ਬਾਜ਼ੀਆਂ ਕਰਦਾ। ਮੈਂ ਉਹਦੀਆਂ ਬਹੁਤ ਵਾਰੀ ਗੱਲਾਂ ਸੁਣੀਆਂ, ਉਹ ਆਪਦੇ ਮਨੋ ਹੀ ਬਣਾਵਣਾ ਛੱਡ ਦਿੰਦਾ, ਕੋਈ ਸਿੱਖ ਇਤਿਹਾਸ ਦੀ ਗੱਲ ਹੀ ਨੀ ਕਰਦਾ, ਉਹ ਮਨੋ ਛੱਡ ਦਿੰਦਾ ਵੀ ਉੱਥੇ ਆਏ ਹੋ ਗਿਆ ਜੀ, ਉੱਥੇ ਆਏ। ਜਿਹੜੀ ਸੰਗਤ ਬੈਠੀ ਉਹ ਵੀ ਹੱਸੀ ਜਾਂਦੀ ਦੇਖ ਦੇਖ ਕੇ, ਬਈ ਪਤਾ ਨੀ ਕੀ ਗੱਲਾਂ ਤੁਸੀਂ ਵੀ ਸੁਣੀਆਂ ਹੋਣੀਆਂ ਸਾਡੀਆਂ ਵੀਡੀਓ, ਬਹੁਤ ਸਾਰੇ ਲੋਕਾਂ ਨੇ ਉਹਦੀਆਂ ਵੀਡੀਓ ਦੇਖਿਆ। ਕੋਈ ਵੀ ਤੁਸੀਂ ਉਹਦੀ ਵੀਡੀਓ ਚੱਕ ਲਓ, ਕੋਈ ਸਿੱਖ ਇਤਿਹਾਸ ਨਾਲ ਰਿਲੇਟਡ, ਕਦੇ ਕਹਿੰਦਾ ਗੁਰੂ ਨਾਨਕ ਜੀ ਗੱਡੀ ਚਲਾਉਂਦੇ ਸੀ, ਪੈਟਰੋਲ ਪਾਉਂਦਾ ਸੀ ਫਲਾਨਾ ਬੰਦਾ, ਡੀਜ਼ਲ ਪਾਉਂਦਾ ਸੀ ਫਲਾਨਾ ਬੰਦਾ, ਇਹ ਸਿਰਫ ਇੱਕ ਕਮੇਡੀ ਬਾਜੀ ਕਰੀ ਜਾਂਦਾ। ਉਹਨੇ ਕਦੇ ਸਿੱਖ ਇਤਿਹਾਸ ਦੀ ਕੋਈ ਗੱਲ ਕੀਤੀ ਕਿ ਗੁਰੂ ਸਾਹਿਬ ਦੇ, ਉਹ ਐਂ ਸਕਿੱਟ ਬਾਜੀਆਂ ਸੁਣਾਈ ਜਾਂਦਾ, ਲੋਕੀ ਹੱਸੀ ਜਾਂਦੇ ਆ। ਉਹ ਮੂਰਖ ਬਣਾ ਕੇ 1.5-2 ਲੱਖ ਰੁਪਏ ਉਹਦੀ ਫੀਸ ਹੋਣੀ, ਉਹ ਲੈ ਕੇ ਆਪਦਾ ਰਾਹ ਪੈਂਦਾ, 1.5-2 ਘੰਟੇ ਲਾ ਕੇ, ਲੋਕੀ ਪਾਗਲ ਬਣੀ ਜਾਂਦੇ
1: ਜੀ। ਰਾਣਾ ਜੀ ਟਾਈਮ ਸਾਨੂੰ ਆ ਗਿਆ ਨਹੀਂ ਦੇ ਰਿਹਾ ਜੀ, ਬਹੁਤ ਬਹੁਤ ਧੰਨਵਾਦ, ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਸ਼ੁਕਰੀਆ।
0: ਥੈਂਕ ਯੂ ਅਰਸ਼ ਭਾਜੀ,
1: ਧੰਨਵਾਦ। ਇਹ ਸੰਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ, ਤੇ ਤੁਸੀਂ ਇਹਨਾਂ ਦੀ ਗੱਲਾਂ ਬਾਤਾਂ ਨੂੰ ਸੁਣਿਆ, ਸ਼ੁਕਰੀਆ, ਧੰਨਵਾਦ। ਰੰਗਲਾ ਪੰਜਾਬ, ਏਸ਼ੀਅਨ ਵਿਜ਼ਨ ਤੇ ਬਾਕੀ ਦੇ ਜਿੰਨੇ ਵੀ ਪ੍ਰੋਗਰਾਮਸ ਅਸੀਂ ਮੈਂ ਤਾਂ ਬੇਸਬਰੀ ਦੇ ਨਾਲ ਉਡੀਕ ਰਿਹਾ ਸੀ ਮੈਂ ਕਦੋਂ ਅਨਾਊਂਸ ਕਰਾਂ। ਕਾਫੀ ਖੁਸ਼ੀ ਵਾਲੀ ਲਹਿਰ ਹੈ ਕਿ 1320 ਜੋ ਇੱਕ ਤੁਹਾਡਾ ਚੈਨਲ ਹੈ ਜੀ, ਅਸੀਂ ਇਹਦੇ ਵਿੱਚ ਮੈਂ ਕਦੀ ਲੈ ਕੇ ਨਹੀਂ ਆਈ ਨਾ ਲੈ ਕੇ ਆਵਾਂਗੇ, ਇਹ ਸਾਰੀ ਕਮਿਊਨਿਟੀ ਦਾ ਚੈਨਲ ਹੈ। ਇਹ 70 ਸਾਲ ਇੱਥੇ ਉਹ ਮਹਾਰਥੀ, ਉਹ ਥੰਮ, ਉਹ ਬ੍ਰੌਡਕਾਸਟਰਸ ਬਣੇ ਨੇ ਜੋ ਅੱਜ ਕਿੱਥੇ ਕਿੱਥੇ ਕਿੱਥੇ ਅਹੁਦੇ ਤੇ ਬੈਠੇ ਹੋਏ ਨੇ ਜੀ। ਮੈਂ ਇਹ ਕਹੋ ਕਿ ਉਹ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਅਸੀਂ ਵੀ ਇੱਕ ਟਾਈਮ, ਇੱਕ ਸਮਾਂ ਸੀ ਕਿ ਅਸੀਂ ਇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਕਰਦੇ ਹੁੰਦੇ ਸੀ 1/2 ਘੰਟਾ 15 ਮਿੰਟ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਕਈ ਲੋਕ ਜਿਹੜੇ ਮਿਸ ਕਰਦੇ ਸੀ 1320 ਨੂੰ, ਉਹ ਹੁਣ ਆਪਣੀ ਟਿਊਨਰ ਤੇ ਰੱਖ ਦੇਣ। ਜੇ ਬਹੁਤ ਜਲਦ ਅਸੀਂ ਕੁਝ ਹੋਰ ਅਨਾਊਂਸਮੈਂਟਸ ਕਰਨ ਜਾ ਰਹੇ ਹਾਂ ਜੋ ਤੁਸੀਂ ਕਹੋਗੇ ਕਿ ਯਾਰ ਆਹ ਕੀਤੀ ਗੱਲ, ਚੋਪੜੀਆਂ ਦੇ ਨਾਲੇ ਦੋ। ਸੋ ਤੁਸੀਂ ਅਗਰ ਆਪਣਾ ਪ੍ਰੋਗਰਾਮ ਹੋਸਟ ਕਰਨਾ ਚਾਹੁੰਦੇ ਹੋ, ਇਫ ਯੂ ਹੈਵ ਕੇਪੇਬਿਲਿਟੀ ਆਫ ਹੋਸਟਿੰਗ, ਤੁਸੀਂ ਸਾਡੀ ਟੀਮ ਨਾਲ ਜੁੜਨਾ ਚਾਹੁੰਦੇ ਹੋ, ਭਾਵ 1320 ਦੀ ਫ੍ਰੀਕੁਐਂਸੀ ਦੇ ਨਾਲ ਜੁੜਨਾ ਚਾਹੁੰਦੇ ਹੋ, ਤੁਸੀਂ ਅਗਰ ਆਲਰੇਡੀ ਹੋਸਟਿੰਗ ਪ੍ਰੋਗਰਾਮ ਦੇ ਵਿੱਚ ਕਿਤੇ ਕਰ ਰਹੇ ਹੋ, ਤੁਸੀਂ ਇੱਕ ਮੌਕਾ ਦੇਣਾ ਚਾਹੁੰਦੇ ਹੋ ਆਪਣੇ ਆਪ ਨੂੰ 1320 ਦੀ ਕਰਾਊਡ ਨਾਲ ਜੁੜਨ ਲਈ, ਤੁਹਾਨੂੰ ਸਟੇਟ ਆਫ ਦੀ ਆਰਟ ਫੈਸਿਲਿਟੀ ਸਟੂਡੀਓ ਮਿਲੇਗਾ ਜੀ। ਮੈਨੂੰ ਨਹੀਂ ਲੱਗਦਾ ਕਿ ਇੱਥੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇੱਕ ਅਜਿਹਾ ਸਟੂਡੀਓ ਅਤੇ ਇੱਕ ਅਜਿਹੀ ਟੈਕਨੋਲੋਜੀ ਲੱਗਣ ਜਾ ਰਹੀ ਹੈ, ਤੇ ਨਾ ਕਿ ਓਨਲੀ ਇਹ ਰੇਡੀਓ ਤੇ ਆਵਾਜ਼ ਪਰੰਤੂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੁਹਾਨੂੰ ਬੇਇੰਤਹਾ ਚਲੋ ਕਿ ਫੀਡਬੈਕ ਅਤੇ ਵਿਊਅਰਸ਼ਿਪਸ ਮਿਲੇਗੀ ਜੀ। ਸੋ ਬਹੁਤ ਕੁਝ ਅਸੀਂ ਲੈ ਕੇ ਆਏ ਹਾਂ ਉਹਦੇ ਵਾਸਤੇ, ਗਿਵ ਮੀ ਆ ਕਾਲ 416-303-1515 ਸਾਡਾ ਜਿਹੜਾ ਸਟੂਡੀਓ ਹੈ ਡਿਕਸੀ ਡਰੂ ਦੇ ਏਰੀਏ ਦੇ ਵਿੱਚ, ਬਹੁਤ ਜਲਦ ਅਸੀਂ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਾਂ ਉਸ ਸਟੂਡੀਓ ਦੀ, ਜਿੱਥੇ ਰੌਣਕਾਂ ਹੋਣਗੀਆਂ ਜੀ, ਜਿੱਥੇ ਤੁਹਾਡੇ ਆਪ ਦਾ ਸਟੂਡੀਓ ਹੈ, ਤੁਹਾਡਾ ਆਪ ਦੀ ਆਵਾਜ਼, ਤੁਹਾਡੀ ਆਪ ਦੀ ਪਹਿਚਾਣ 1320 AM ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਹੈ। ਅਗੇਨ ਮੇਰਾ ਨੰਬਰ 416-303-1515, ਤੇ ਜਿਹੜੇ ਸਾਡੇ ਚਾਹੁਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਕਿ ਹੁਣ ਅਸੀਂ ਆ ਗਏ ਹਾਂ ਤੇ ਹੁਣ ਅਸੀਂ ਪਿੱਛਾ ਮੁੜ ਕੇ ਨਹੀਂ ਵੇਖਣਾ, ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ। ਦਿਓ ਆਗਿਆ, ਹੈਵ ਅ ਵੰਡਰਫੁਲ ਵੰਡਰਫੁਲ ਡੇ, ਇੰਜੋਏ ਕਰੋ ਆਪਣਾ ਇਹ ਦਿਨ, ਪਲੀਜ਼ ਪਲੀਜ਼ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ, ਰੱਬ ਰੱਖਾ, ਸਤਿ ਸ੍ਰੀ ਅਕਾਲ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

voice for your community. The voice of the city. CJMR 1320.

This is CJMR 1320, the voice of the city.

0: You're listening to CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: This is CJMR, the voice of the city, part of White Oaks Communications Group, your trusted local radio provider for more than 70 years.
1: ਹਰ ਇੱਕ ਨੂੰ ਯਾਰ ਕਹਿ ਕਿਸੇ ਨੇ ਨਾਲ ਨਹੀਂ ਲਾਈਦਾ, ਟੁੱਕੀਆਂ ਤੋਂ ਜੱਕਿਆਂ ਨਾਲ ਯਾਰਾਂ ਨੇ ਨਿਭਾ ਨਹੀਂ ਹੁੰਦੇ।

0: ਥੋੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਪਰਦੇਸੀ ਹੋ ਗਿਆ।
1: Voice for your community. The voice of the city. CJMR 1320.

ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਿਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist,
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: information, call Sipkha Kang 416-679-9191.
1: Sweet Mahal.
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਚਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡਿੰਗ ਰਿਜ਼ਲਟਸ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 ਟਾਪ ਚੋਇਸ ਇਲੈਕਟ੍ਰੋਨਿਕਸ। ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882-416-561-8882।

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: जी बिजनेस का करना चाहते हो प्रचार तो रंगला पंजाब रेडियो ते IPTV ते प्रमोशन ली आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM तुसी 24/7 IPTV ते भी अपने बिजनेस की प्रमोशन करा सकते हो आज ही कॉल करो 416-716-7094
3: जो आया
4: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888 Lotus Funeral Home।

0: ਆਲ ਦੁਆਲੇ ਕੁੱਪ ਹਨੇਰਾ ਕੱਲਾ ਮੈਂ, ਆਲ ਦੁਆਲੇ ਕੁੱਪ ਹਨੇਰਾ ਕੱਲਾ ਮੈਂ, ਲੱਖਾਂ ਸੱਪਾਂ ਵਿਚ ਸਪੇਰਾ ਕੱਲਾ ਮੈਂ, ਆਲ ਦੁਆਲੇ ਕੁੱਪ ਹਨੇਰਾ ਕੱਲਾ ਮੈਂ, ਲੱਖਾਂ ਸੱਪਾਂ ਵਿਚ ਸਪੇਰਾ ਕੱਲਾ ਮੈਂ, ਕੁਝ ਵੀ ਨਹੀਂ ਜੇ ਰੱਖਿਆ ਵਿਚ ਇਬਾਦਤ ਦੇ, ਮਾਂਗਾਂ ਦੇਵਾਂ ਮੱਲ ਬਨੇਰਾ ਕੱਲਾ ਮੈਂ, ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਹੀ ਨਹੀਂ, ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਹੀ ਨਹੀਂ, ਕਿੱਡਾ ਵੱਡਾ ਜਿਗਰਾ ਮੇਰਾ ਕੱਲਾ ਮੈਂ, ਮੈਨੂੰ ਕਾਗਜ਼ ਕਲਮ ਸਿਆਹੀ ਦਿੰਦੇ ਰਹੋ, ਕਰ ਦੇਵਾਂਗਾ ਦੂਰ ਹਨੇਰਾ ਕੱਲਾ ਹੀ ਮੈਂ, ਮੇਰਾ ਨਾਂ ਏ ਨਜ਼ਮੀ ਰੱਬਾ ਮੂਸਾ ਨਹੀਂ, ਕਿਸ ਤਰ੍ਹਾਂ ਵੇਖਾਂ ਜਲਵਾ ਤੇਰਾ ਕੱਲਾ ਮੈਂ ਕੱਲਾ ਮੈਂ। ਅਵਾਮੀ ਸ਼ਾਇਰ ਬਾਬਾ ਨਜ਼ਮੀ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ ਸ਼ਾਮ ਦੀ ਰੰਗਲਾ ਪੰਜਾਬ ਦੀ ਮਹਿਫਲਾਂ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ, ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਕੁਝ ਕਹਿਣ ਸੁਣਨ ਵਾਸਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ 9 ਵਜੇ ਤੱਕ ਰਹੇਗਾ, ਫਿਲਹਾਲ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿਚ ਇਹਦਾ ਸਮਾਂ ਫਿਰ ਵਧਾ ਦੇਵਾਂਗੇ, ਪਰ ਫਿਲਹਾਲ 9 ਵਜੇ ਤੱਕ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਰਾਤ ਨੂੰ 6 ਤੋਂ 9। ਨੈਗਰਾ ਫਾਲ, ਬਫਲੋ, ਸੇਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ ਤੋਂ ਇਲਾਵਾ ਤੁਸੀਂ ਮਿਸੀਸਾਗਾ, ਬਰੈਂਪਟਨ, ਬੈਰੀ ਦੇ ਆਸ ਪਾਸ, ਕਾਰਬਰੋ, ਮਾਰਕਮ ਅਤੇ ਟੋਰਾਂਟੋ ਡਾਊਨਟਾਊਨ ਦੇ ਵਿਚ ਵੀ ਇਸ ਪ੍ਰੋਗਰਾਮ ਨੂੰ ਕ੍ਰਿਸਟਲ ਕਲੀਅਰ ਟੈਲੀ ਵਾਂਗੂ ਸੁਣਦਾ ਹੈ, ਉਸ ਨੂੰ ਸੁਣਦੇ ਹੋ। ਦੂਰ ਦਰੇਡਿਆਂ ਤੋਂ ਤੁਹਾਡੇ ਬਹੁਤ ਸਾਰੇ ਵੀਕਐਂਡ ਤੇ ਫੋਨ ਕਾਲਸ ਆਏ ਨੇ, ਕਈ ਅਜਿਹੇ ਏਰੀਏ ਨੇ ਜਿਨ੍ਹਾਂ ਦੇ ਵਿਚ ਬੜਾ ਹੀ ਇਹਦੀਆਂ ਗੂੰਜਾਂ ਪਈਆਂ ਤੇ ਉਥੋਂ ਤੁਸੀਂ ਕਾਲ ਕੀਤੇ ਕਿ ਅਚਨਚੇਤ ਅਸੀਂ ਮਿਸ ਕਰ ਰਹੇ ਸਾਂ, 1320 ਜਦੋਂ ਲਾਇਆ ਤਾਂ ਬਈ ਨਜ਼ਾਰੇ ਆ ਗਏ। ਬਹੁਤ ਬਹੁਤ ਸ਼ੁਕਰੀਆ ਤੁਸੀਂ ਫੋਨ ਕਾਲਸ ਕਰਕੇ ਸਾਨੂੰ ਦੱਸ ਦਿਓ, ਬਹੁਤ ਧੰਨਵਾਦ। ਨੰਬਰ ਹੈ 905-813-1320-9058-13-2-0। ਪਰਸਨਲ ਨੰਬਰ ਨੇ 416-7167-7794। ਰੂਪਰੇਖਾ ਕੁਝ ਇਸ ਪ੍ਰਕਾਰ ਹੈ ਕਿ ਸਵੇਰੇ 10 ਤੋਂ 12 ਦੇ ਸ਼ੋਅ ਦੇ ਦਰਮਿਆਨ ਸਰਦਾਰ ਜਸਵੀਰ ਸਿੰਘ ਜੀ ਪੱਟੀ, ਵੀਰ ਰਣਧੀਰ ਰਾਣਾ ਜੀ ਪੰਜਾਬ ਤੋਂ ਖ਼ਬਰਾਂ ਰੀਮਾ ਗੁਗਲਾਨੀ ਜੀ, ਚਰਨਜੀਤ ਜੋਗੀ ਸਾਹਿਬ ਦੀ ਜ਼ੁਬਾਨੀ ਪੇਸ਼ ਹੁੰਦੀਆਂ ਨੇ। ਹੁਣ ਵੀ ਉਨ੍ਹਾਂ ਦੀ ਜ਼ੁਬਾਨੀ ਖ਼ਬਰਾਂ ਪੇਸ਼ ਕੀਤੀਆਂ ਜਾਣਗੀਆਂ, ਹਿੰਦੀ ਸਮਾਚਾਰਾਂ ਜੀ ਪੇਸ਼ ਕਰਨਗੇ। ਮੇਰੇ ਪਾਸ ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ ਨੇ, 1-1 ਕਰਕੇ ਪੇਸ਼ ਕੀਤੇ ਜਾਣਗੇ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਨਾਲ ਮਿੰਟੂ ਗੁਰਸਰੀਆ ਵੀ ਆਪਣਾ ਤਬਸਰਾ ਲੈ ਕੇ ਹਾਜ਼ਰ ਹੋਣਗੇ। ਤੁਹਾਡੇ ਪਾਸ ਕੋਈ ਕਮਿਊਨਿਟੀ ਨਿਊਜ਼ ਹੈ, ਇਨਫਾਰਮੇਸ਼ਨ ਹੈ, ਇਸ ਮਾਧਿਅਮ ਦੇ ਰਾਹੀਂ ਸਾਂਝੀ ਕਰਨੀ ਚਾਹੋ, ਸਾਡਾ ਨੰਬਰ ਹੈ 416-7167-7794। ਪ੍ਰੋਗਰਾਮ ਨੂੰ 647-910-1320-6479-10-1320 ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ ਹੈ। YouTube, ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਆਪ ਜੀ ਦੇ ਧੰਨਵਾਦੀ ਹੋਵਾਂਗੇ। ਸਬਸਕ੍ਰਾਈਬ ਕਰੋ, ਬੈਲ ਬਟਨ ਆਨ ਕਰਕੇ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦੋਗੇ ਤੇ ਸਮਝ ਲਓ ਹੋਰ ਵੀ ਅਸੀਂ ਆਪ ਜੀ ਦੇ ਧੰਨਵਾਦੀ ਹਾਂ। ਇਸ ਵਕਤ ਜਿਹੜੇ ਸਾਨੂੰ ਵੀਰ ਭੈਣ ਭਰਾ ਜਿਸ ਵੀ ਕੰਟਰੀ ਦੇ ਵਿਚ ਸੁਣ ਦੇਖ ਰਹੇ ਹੋ, ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਛੋਟਵੀਆਂ ਖ਼ਬਰਾਂ। ਮੈਂ ਤੁਹਾਡਾ ਦੋਸਤ ਹੋ ਜ਼ੁਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320, ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ।
1: Real news, real impact, showing you real world. CJMR 1320, CJMR 1320, the voice of the city.

0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋਏ ਹੋ। ਮੈਂ ਆਪ ਜੀ ਦਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਖੇਮਾ ਦੇ ਜਾਚਕ ਹਾਂ। ਆਈ ਥਿੰਕ ਤੁਹਾਨੂੰ ਖਬਰਾਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਹੈ, ਇਸ ਲਈ ਖੇਮਾ ਦੇ ਜਾਚਕ ਤੇ ਲੋਪੇਸ਼ ਨੇ ਦੁਬਾਰਾ ਚੋਣਵੀਆਂ ਖਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕਿਸੇ ਟੈਕਨੀਕਲ ਵਜ੍ਹਾ ਕਰਕੇ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੀ, ਉਸ ਲਈ ਸਾਡੀ ਟੀਮ ਖਿਮਾ ਦੀ ਜਾਚਕ ਹੈ। ਇਹੀ ਇਕ ਜਦੋਂ ਅਸੀਂ ਟਰਾਂਸਫਰ ਮੂਵ ਕੀਤਾ ਹੈ ਤਾਂ ਇਹ ਟੈਕਨੀਕਲ ਇਸ਼ੂ ਸਾਡੇ ਜਿਹੜੇ ਨਵੇਂ ਪ੍ਰੋਡਿਊਸਰਸ ਡਾਇਰੈਕਟਰਸ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਪ੍ਰੋਗਰਾਮ ਕਰਨੇ ਨੇ ਉਨ੍ਹਾਂ ਨੂੰ ਨਾ ਆਵੇ, ਇਹੀ ਕਾਰਨ ਹੈ ਕਿ ਇਹ ਅਜੇ ਜਿਹੜਾ ਹੈ ਟੈਸਟ ਪੀਰੀਅਡ ਚੱਲ ਰਿਹਾ ਹੈ। ਖਿਮਾ ਦੇ ਜਾਚਕ ਹਾਂ, ਤੁਹਾਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦਿੱਤੀ, ਲੋਪੇਸ਼ ਨੇ ਚੋਣਵੀਆਂ ਖਬਰਾਂ। ਨਵੀਂ ਦਿੱਲੀ ਹਵਾਈ ਅੱਡੇ ਤੋਂ ਬਿਨਾਂ ਇਮੀਗ੍ਰੇਸ਼ਨ ਕਲੀਅਰ ਕੀਤੇ ਬਗੈਰ ਤਿੰਨ ਜਣੇ ਜਰਮਨੀ ਪੁੱਜੇ ਨੇ। ਏਅਰ ਇੰਡੀਆ ਵਿਚ ਇਕ ਵੱਡੀ ਸੁਰੱਖਿਆ ਲਾਪਰਵਾਹੀ ਸਾਹਮਣੇ ਆਉਣ ਦੀ ਖ਼ਬਰ ਹੈ, ਜਿਸ ਵਿਚ ਤਿੰਨ ਵਿਦੇਸ਼ੀ ਨਾਗਰਿਕ ਲਾਜ਼ਮੀ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਬਿਨਾਂ ਹੀ ਭਾਰਤ ਤੋਂ ਬਾਹਰ ਉਡਾਣ ਭਰਨ ਵਿਚ ਕਾਮਯਾਬ ਹੋ ਗਏ ਨੇ। ਉਨ੍ਹਾਂ ਹਵਾਈ ਅੱਡੇ ਦੇ ਕਾਮਿਆਂ ਨੇ ਦਿੱਲੀ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਾਂਸਫਰ ਸਿਸਟਮ ਵਿਚ ਗਲਤ ਢੰਗ ਨਾਲ ਭੇਜਿਆ, ਜਿਸ ਤੇ ਹਵਾਬਾਜ਼ੀ ਮੰਤਰਾਲੇ ਨੂੰ ਇਸ ਗੰਭੀਰ ਸੁਰੱਖਿਆ ਤੇ ਇਮੀਗ੍ਰੇਸ਼ਨ ਨਾਲ ਜੁੜੀ ਕਤਾਈ ਕਤਾਰ ਦਿੰਦਿਆਂ ਏਅਰ ਇੰਡੀਆ ਨੇ ਨੋਟਿਸ ਜਾਰੀ ਕਰ ਦਿੱਤਾ। ਅਸੀਂ ਕਿਸੇ ਐਲੀਅਨ ਨੂੰ ਸੱਦਾ ਦੇ ਰਹੇ ਹਾਂ। ਓਪਨ ਏਅਰ ਤੇ ਐਥਰੋਪਿਕ ਤੇ ਸਾਬਕਾ ਸਰ ਜੈਕਬ ਕੌਕਸਨ ਨੇ ਏਆਈ ਨੂੰ ਲੈ ਕੇ ਇਕ ਵਾਰੀ ਫਿਰ ਤੋਂ ਚੇਤਾਵਨੀ ਦਿੱਤੀ ਹੈ, ਪਰ ਦੂਜੇ ਪਾਸੇ ਏਆਈ ਬਾਰੇ ਬੇਅਰਥ ਡਰ ਜਤਾਏ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਨਕਾਰਾਤਮਕ ਤਾਕਤਾਂ ਮਸਨੂਈ ਬੌਧਿਕਤਾ ਦੇ ਬਾਰੇ ਬੇਅਰਥ ਚਿੰਤਾਵਾਂ ਜਤਾ ਰਹੀਆਂ ਨੇ, ਜਿਨ੍ਹਾਂ ਦੇ ਅਸਲ ਵਿਚ ਪੈਦਾ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਏਆਈ ਦੇ ਖੇਤਰ ਵਿਚ ਚੀਨ ਤੋਂ ਅੱਗੇ ਹੈ ਤੇ ਇਸ ਬੜਤ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਨਾ ਲੈਣ ਦੇ ਵਿਵਾਦ ਨੇ ਦੂਜੇ ਸਾਲ ਵੀ ਇਹ ਸਿਲਸਿਲਾ ਜਾਰੀ ਰਖਿਆ। ਭਾਰਤੀ ਮਹਿਲਾ ਟੀਮ ਨੇ ਬਾਈਕਾਟ ਕੀਤਾ, ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ 8ਵੀਂ ਵਾਰ ਖਿਤਾਬ ਆਪਣੇ ਨਾਮ ਕਰ ਦਿੱਤਾ। ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਟੀਮ ਦੇ ਮੁੱਖ ਕੋਚ ਅਮੋਲ ਮਜ਼ਮੂਦਾਰ ਨੇ ਇਸ ਟੀਮ ਦੇ ਕਦਮ ਦਾ ਬਚਾਅ ਕਰਦਿਆਂ ਸਪਸ਼ਟ ਕੀਤਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਅਧਿਕਾਰਤ ਸਟੈਂਡ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਉਹਦੀ ਸਾਊਦੀ ਅਰਬ ਦੀ ਅਹਿਮ ਤੇਲ ਪਾਈਪ ਲਾਈਨ ਦੀ ਸਪਲਾਈ ਬੰਦ, ਇਹ ਪਿਛਲੇ ਹਫ਼ਤੇ ਹਮਲੇ ਵਿਚ ਨੁਕਸਾਨੀ ਗਈ ਸੀ, ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਵਿਚ ਕਈ ਹਫ਼ਤੇ ਲੱਗ ਸਕਦੇ ਨੇ। ਇਹ ਪਾਈਪ ਲਾਈਨ ਪੂਰਬ ਪੱਛਮ ਪਾਸਿਓ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਲਈ ਬਹੁਤ ਖਾਸ ਹੈ, ਜਿਸ ਤਹਿਤ ਉਹ ਆਪਣੇ ਤੇਲ ਦੀ ਬਰਾਮਦ ਨੂੰ ਲਾਲ ਸਾਗਰ ਵੱਲ ਮੋੜਦੀ ਹੈ। ਤੇਲ ਦੀਆਂ ਕੀਮਤਾਂ ਵਿਚ 3% ਤੋਂ ਵੱਧ ਉਛਾਲ ਭਾਰਤ ਲਈ ਵਧੀ ਚਿੰਤਾ, ਹੋਰਮੁਜ਼ ਜਲ ਮਾਰਗ ਵਿਚ ਲਗਾਤਾਰ ਵਿਘਨ ਪੈਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ 3% ਤੋਂ ਵਾਧਾ ਹੋ ਗਿਆ, ਜਿਸ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਬਾਜ਼ਾਰ ਵਿਚ ਸ਼ੁਰੂਆਤੀ ਰੁਝਾਨ ਜੋਖਮ ਰਹਿਤ ਰਹਿ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਹ ਤੇਜ਼ੀ ਲੰਮੇ ਸਮੇਂ ਤੱਕ ਬਣੀ ਰਹੀ ਤਾਂ ਇਸ ਨਾਲ ਰੁਪਏ, ਮਹਿੰਗਾਈ, ਕਾਰਪੋਰੇਟ ਮੁਨਾਫੇ ਤੇ ਮਾਰਕੀਟ ਵੈਲੂਏਸ਼ਨ ਤੇ ਦਬਾਅ ਪੈ ਸਕਦਾ ਹੈ। ਆਸਟ੍ਰੇਲੀਆ ਚੋਂ ਪ੍ਰਵਾਸ ਤੇ ਲੱਗੇਗੀ ਲਗਾਮ, 7 ਲੱਖ ਲੋਕ ਤੋਂ ਵੱਧ ਕਟੌਤੀ ਹੋਵੇਗੀ, 26 ਦੇਸ਼ਾਂ ਤੇ ਰੋਕ ਦੀ ਤਿਆਰੀ। ਆਸਟ੍ਰੇਲੀਆ ਵਿਚ ਪ੍ਰਵਾਸ ਨੂੰ ਸੀਮਿਤ ਕਰਨ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਬਾਰੇ ਵਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਪੌਲੀਨ ਹੈਨਸਨ ਨੇ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਵਿਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕੀਤਾ। ਇਸ ਯੋਜਨਾ ਤਹਿਤ ਪਹਿਲੇ 3 ਸਾਲਾਂ ਦੌਰਾਨ ਯੁੱਧ ਪ੍ਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਹੱਦ 1.30 ਲੱਖ ਤੱਕ ਰਹਿਣ ਦਾ ਸੁਝਾਅ ਦਿੱਤਾ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026-27 ਲਈ ਸ਼ੁੱਧ ਪ੍ਰਵਾਸ ਦਾ ਟੀਚਾ 2.45 ਲੱਖ ਅਤੇ 2027-28 ਲਈ 2.25 ਲੱਖ ਨਿਰਧਾਰਿਤ ਕੀਤਾ। ਹੈਨਸਨ ਦੀ ਇਸ ਯੋਜਨਾ ਵਿਚ 26 ਦੇਸ਼ਾਂ ਤੋਂ ਪ੍ਰਵਾਸ ਉਤੇ ਪਾਬੰਦੀ ਲਾਉਣ ਦੀ ਯੋਜਨਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮੀਮਾ ਗੋਲ ਸਮਿਤ ਨੇ ਅਰਬਪਤੀ ਫਾਈਨੈਂਸਰ ਕੈਮਰਨ ਓਰਲੀ ਨਾਲ ਵਿਆਹ ਕਰਵਾ ਲਿਆ। 52 ਸਾਲਾ ਫਿਲਮ ਨਿਰਮਾਤਾ ਦਾ ਵਿਆਹ ਪਾਕਿਸਤਾਨੀ ਕ੍ਰਿਕਟ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨਾਲ ਲਗਭਗ 9 ਸਾਲ ਤੱਕ ਚੱਲਿਆ ਸੀ। ਉਧਰ ਅਮਰੀਕਾ ਚੋਂ 93 million dollars ਦੀ ਮੈਡੀਕੇਅਰ ਧੋਖਾਧੜੀ ਭਾਰਤੀ ਮੁੱਲ ਦਾ ਮੁਲਜ਼ਮ ਭਗੌੜਾ ਐਲਾਨਿਆ ਗਿਆ। ਅਮਰੀਕਾ ਵਿਚ ਮੈਡੀਕੇਅਰ ਦੀ ਹੈਲਥ ਕੇਅਰ ਸਕੀਮ ਨਾਲ ਜੁੜੀ ਕਥਿਤ ਵੱਡੀ ਧੋਖਾਧੜੀ ਦੇ ਮਾਮਲੇ ਵਿਚ ਭਾਰਤੀ ਮੁੱਲ ਦੇ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਉਸ ਤੇ ਜੈਨੇਟਿਕ ਟੈਸਟਾਂ ਲਈ ਝੂਠੇ ਕਲੇਮ ਦਾਖਲ ਕਰਕੇ ਮੈਡੀਕੇਅਰ ਤੋਂ ਕਰੀਬ 93 million ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹਨ। ਅਮਰੀਕੀ ਸਿਹਤ ਵਿਭਾਗ ਮੁਤਾਬਕ ਮੰਨਿਆ ਜਾ ਰਿਹਾ ਕਿ ਮੁਲਜ਼ਮ ਖਦੀਰ ਖਾਨ ਮੁਹੰਮਦ ਇਸ ਸਮੇਂ ਭਾਰਤ ਦੇ ਹੈਦਰਾਬਾਦ ਵਿਚ ਹੋ ਸਕਦਾ। ਉਧਰ ਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ। ਵੱਡਾ ਪੱਥਰ ਵੱਜਣ ਕਾਰਨ ਇਕ ਸਥਾਨਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਬਚਾਏ ਗਏ ਲੋਕਾਂ ਨਾਲ 600 ਤੋਂ 700 ਘੋੜੇ ਅਤੇ ਖੱਚਰਾਂ ਵੀ ਸ਼ਾਮਲ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ SDFRF ਅਨੁਸਾਰ ਕੱਲ ਜ਼ਮੀਨ ਖਿਸਕਣ ਕਾਰਨ ਗੌਰੀਕੁੰਡ ਤੋਂ ਲਗਭਗ 2.5 kilometers ਉਪਰ ਚੀੜ ਬਾਸਾ ਹੈਲੀਪੈਡ ਨੇੜੇ ਗੌਰੀਕੁੰਡ ਕੇਦਾਰਨਾਥ ਰਸਤੇ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ, ਜਿਸ ਨਾਲ ਪੈਦਲ ਯਾਤਰੀਆਂ ਲਈ ਲੰਘਣਾ ਮੁਸ਼ਕਲ ਹੋ ਗਿਆ। ਉਧਰ ਪੰਜਾਬ ਵਿਚ ਹੁਣ ਫਾਰਮਾ ਨਸ਼ਿਆਂ ਦੀ ਜਿਹੜੀ ਹੈ ਚੁਣੌਤੀ ਦਿਨ ਬ ਦਿਨ ਵੱਧ ਰਹੀ ਹੈ। ਹੈਰੋਇਨ ਦੀ ਤਸਕਰੀ ਘਟ ਗਈ ਹੈ, ਗੁਆਂਢੀ ਸੂਬਿਆਂ ਤੇ ਹੋ ਰਹੀ ਹੈ ਮੈਡੀਕਲ ਨਸ਼ਿਆਂ ਦੀ ਸਪਲਾਈ। ਪੰਜਾਬ ਪੁਲਿਸ ਵੱਲੋਂ ਸੂਬੇ ਵਿਚ ਨਸ਼ਿਆਂ ਦੇ ਖਾਤਮੇ ਅਤੇ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਰਾਹੀਂ ਹੁੰਦੀ ਨਸ਼ਿਆਂ ਦੀ ਤਸਕਰੀ ਰੋਕ ਲਈ ਕੀਤੀ ਗਈ ਸਖ਼ਤੀ ਕਾਰਨ ਸੂਬੇ ਚੋਂ ਹੈਰੋਇਨ ਦੀ ਸਪਲਾਈ ਬੇਸ਼ੱਕ ਘਟ ਗਈ ਹੈ, ਪਰ ਹੁਣ ਮੈਡੀਕਲ ਨਸ਼ੇ ਨਵੀਂ ਚੁਣੌਤੀ ਬਣ ਗਏ ਹਨ, ਜਿਨ੍ਹਾਂ ਦੀ ਵਰਤੋਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਸੁਣਦੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਲਵਾਂਗੇ ਛੋਟੀ ਜੀ ਬ੍ਰੇਕ। ਬ੍ਰੇਕ ਤੋਂ ਬਾਅਦ ਆਪ ਜੀ ਨੂੰ ਦੋ ਰਿਪੋਰਟਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਰਹੇਗੀ। ਇਕ ਤਾਂ ਬੇਕਾਬੂ ਹੋ ਰਹੀ ਕੁਦਰਤੀ ਆਫ਼ਤਾਂ, ਜਲ ਸੰਕਟ ਦੀ ਆਹਟ ਹਿਮਾਲਿਆ ਜੇਕਰ ਲਗਾਤਾਰ ਇਸੇ ਤਰ੍ਹਾਂ ਪਿੰਗਲਦਾ ਰਿਹਾ ਤਾਂ ਭਾਰਤ ਦੀ 20% GDP ਰੁੜ ਜਾਵੇਗੀ। ਵਿਗਿਆਨੀਆਂ ਤੇ ਅਰਥ ਸ਼ਾਸਤਰੀਆਂ ਨੇ ਚਿੰਤਾ ਪ੍ਰਗਟਾਈ ਹੈ। ਤੇ ਨਾਲ ਹੀ ਜਿਹੜੀ ਪਹਿਲਾਂ ਆਪਾਂ AI ਬਾਰੇ ਖ਼ਬਰ ਸੁਣੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਇਕ ਵਾਰਨਿੰਗ, ਫੇਰ ਪਿਛਲੇ ਹਫ਼ਤੇ ਵੀ ਰਿਪੋਰਟ ਸਾਂਝੀ ਕੀਤੀ ਸੀ, ਪਰ ਇਹ ਟੋਟਲੀ ਹੈ ਕਿ ਮਨੁੱਖਤਾ ਦੀ ਖਤਰਾ ਬਣ ਰਹੀ ਹੈ AI। ਜਿਹੜੇ ਦਿੱਗਜ਼ ਨੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ। ਆਲਮੀ ਪੱਧਰ ਤੇ AI ਸਟਾਕਾਂ ਵਿਚ ਗਿਰਾਵਟ ਹੋਈ ਹੈ। ਇੰਡਸਟਰੀ ਦੇ ਆਗੂਆਂ ਵੱਲੋਂ ਵਿਕਾਸ ਦੀ ਰਫ਼ਤਾਰ ਹੌਲੀ ਕਰਨ ਦੀ ਮੰਗ ਹੈ, ਪਰ ਟਰੰਪ ਚਾਚਾ ਨਹੀਂ ਮੰਨ ਰਿਹਾ। ਖ਼ਬਰਾਂ ਲਵਾਂਗੇ ਅਗਲੇ ਹਿੱਸੇ ਦੇ ਵਿਚ। ਫੇਰ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਜਾਂ ਚਰਨਜੀਤ ਸਿੰਘ ਜੋਗੀ ਖ਼ਬਰਾਂ ਪੇਸ਼ ਕਰਨਗੇ। ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਹਿੰਦੀ ਸਮਾਚਾਰ ਰੰਜੂ ਜੀ ਪੇਸ਼ ਕਰਨਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਪ੍ਰੋਗਰਾਮ ਦਾ ਹਿੱਸਾ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਗਿਆ, ਜਿਸ ਦੇ ਇਸ ਹਿੱਸੇ ਦੇ ਉਹ ਸਪਾਂਸਰ ਹਨ। 121 ਸਿਟੀ ਵੇ ਰੈਕਸਟਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ ਲੋਟਸ ਫਿਊਨਰਲ ਐਂਡ ਕ੍ਰੀਮੇਸ਼ਨ, ਜਿੱਥੇ ਤੁਸੀਂ ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੇ ਰੈਕਸਟਲ 3-4 ਵੱਲ ਕਿਚਨਰ 6475478 ਤੇ ਕਾਲ ਕਰੋ। ਕੈਲਡਨ ਸਬਜ਼ੀ ਫਾਰਮ, ਜਿੱਥੋਂ ਤਾਜ਼ੀਆਂ ਸਬਜ਼ੀਆਂ ਉਨ੍ਹਾਂ ਦੇ ਖੇਤਾਂ ਵਿਚ ਜੋ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਲੈ ਕੇ ਆ ਸਕਦੇ ਹੋ। ਫਰੈਸ਼ ਘੀਆ ਲੈਣਾ, ਮਟਰ, ਲੌਕੀ, ਸ਼ਲਗਮ, ਮਿਰਚਾਂ, ਮੂਲੀਆਂ, ਤਾਂ ਕਿਆ ਬਾਤ ਹੈ ਜੀ। ਇੱਥੇ ਹਰ ਤਰ੍ਹਾਂ ਦੇ ਬਰਤਨ, ਜਿਹਦੇ ਵਿਚ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਕੱਚ ਦੇ, ਸਟੀਲ ਦੇ, ਹਰ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਹੈਵੀ ਡਿਊਟੀ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ, ਮੱਕੀ ਦੀ ਰੋਟੀ ਲੈ ਸਕਦੇ ਹੋ, ਜਾਂ ਤੁਸੀਂ ਘਰ ਲਿਆ ਕੇ ਸਰੋਂ ਦਾ ਸਾਗ ਬਣਾਉਣਾ ਤਾਂ ਬਈ ਤੁਹਾਡੀ ਮਰਜ਼ੀ ਹੈ। ਗੰਦਲਾਂ ਦਾ ਸਾਗ ਲੈ ਕੇ ਆਉਣ ਲਈ ਕੈਲਡਨ ਸਬਜ਼ੀ ਫਾਰਮ, 12050 ਏਅਰਪੋਰਟ ਮੇਫੀਲਡ, ਨੰਬਰ 9058409905-8049000। ਇਸ ਪ੍ਰੋਗਰਾਮ ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ, ਆਪਣੀਆਂ ਵੱਖ ਵੱਖ ਲੋਕੇਸ਼ਨ ਦੇ ਨਾਲ 10970 ਏਅਰਪੋਰਟ ਰੋਡ, 10615 ਬਰਾਮੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ 1850 ਆਲਬੀ ਰੋਡ, ਈਟੋਬੀਕੋ, 416-213-1165। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਲੁਧਿਆਣਾ ਟਰੇਡਿੰਗ ਇੰਕ, ਜੋ ਲੰਬੇ ਸਮੇਂ ਤੋਂ ਰਿਲਾਸਨ ਤੇ ਮੈਕਲੋਗਲਨ ਦੀ ਸੇਵਾਵਾਂ ਦੇ ਰਿਹਾ। 24 ਘੰਟਿਆਂ ਦੇ ਅੰਦਰ ਇੰਡੀਆ ਦੇ ਵਿਚ ਆਪਣੇ ਬੈਂਕ ਅਕਾਊਂਟ ਚ ਪੈਸੇ ਲੈਣ ਲਈ 905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905-909-5400-905 ਐਟ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ। ਕੁਆਲਿਟੀ ਦਾ ਫਰਨੀਚਰ ਜੋ ਹਟ ਕੇ ਤੁਹਾਨੂੰ ਮਿਲੇਗਾ, ਕੁਝ ਆਈਟਮਾਂ ਇਹੋ ਜਿਹੀਆਂ ਨੇ ਜੋ ਕਿਤੋਂ ਹੋਰ ਨਹੀਂ ਮਿਲਣਗੀਆਂ। ਸਪੈਸ਼ਲ ਤੁਹਾਡੇ ਵਾਸਤੇ ਟੌਪ ਚੋਇਸ ਤੇ ਡਿਸਪਲੇ ਨੇ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਰਾਈਜ, ਆਲ ਕਾਇੰਡ ਹਾਈ ਐਂਡ ਦੇ ਅਪਲਾਇੰਸਿਸ ਦਾ ਸ਼ੋਰੂਮ ਹੈ ਤੁਹਾਡਾ ਆਪਣਾ ਟੌਪ ਚੋਇਸ। ਨੰਬਰ ਟੂ ਕਾਲ 9057990045 9715 7097 45। ਅਗਰ ਤੁਸੀਂ ਖੇਤਾਂ ਵਿਚ ਕੰਮ ਕਰਨਾ ਚਾਹੁੰਦੇ ਹੋ, ਅਜੇ ਵੀ ਵਰਕਰ ਚਾਹੀਦੇ ਨੇ ਖੇਤਾਂ ਵਿਚ ਕੰਮ ਕਮਾ ਕੇ ਡਾਲਰ ਤੁਸੀਂ ਜੇਕਰ, ਤਾਂ ਫਾਰਮ ਵਰਕਰ ਅਜੈਬ ਸਿੰਘ ਸਹੋਤਾ ਜੀ ਕਹਿੰਦੇ ਨੇ ਉਨ੍ਹਾਂ ਨੂੰ ਚਾਹੀਦੇ ਨੇ ਮਿਲਟਨ, ਕੈਲਡਨ, ਬਰੈਂਪਟਨ, ਮਾਲਟਨ, ਮਿਸੀ ਸਾਗਾ ਦੇ ਵਿਚੋਂ ਘਰੋਂ ਪਿਕ ਕੀਤਾ ਜਾਂਦਾ ਹੈ ਤੇ ਵਾਪਸੀ ਵੇਲੇ ਤੁਹਾਡਾ ਖੀਸਾ ਜਿਹੜਾ ਡਾਲਰਾਂ ਨਾਲ ਭਰਿਆ ਹੁੰਦਾ ਹੈ। ਫਾਰਮ ਵਰਕਰ ਚਾਹੀਦੇ ਨੇ ਅਜੈਬ ਸਿੰਘ ਸਹੋਤਾ ਨੂੰ ਕਾਲ ਕਰ ਸਕਦੇ ਹੋ। ਭੰਗ ਦੀ ਖੇਤੀ ਵਾਲੇ ਵੀ ਖੇਤ ਦਿਖਾਉਣਗੇ ਤੁਹਾਨੂੰ। 416-561-8882 416-561-8882 ਤੇ ਕਾਲ ਕਰ ਸਕਦੇ ਹੋ। ਸਵੀਟ ਮਹਿਲ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ, ਸਵੀਟ ਮਹਿਲ ਜਿੱਥੋਂ ਤੁਸੀਂ ਤਾਜ਼ੀਆਂ ਮਠਿਆਈਆਂ, ਸਮੋਸਾਜ਼, ਨਮਕੀਨ, ਵਨ ਸਵੰਨੀ ਮਠਿਆਈ ਲੈ ਸਕਦੇ ਹੋ। ਉੱਥੇ ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਸਵੀਟ ਮਹਿਲ ਆਨ ਲੋਕੇਸ਼ਨ ਪਾਰਟੀ ਦਾ ਕੋਈ ਵੀ ਪ੍ਰਬੰਧ ਕਰਨਾ 100 ਤੋਂ 200, 300, 400, 500, 600 ਜਾਂ 900 ਨੋ ਪ੍ਰੋਬਲਮ। ਚਾਰ ਲੋਕੇਸ਼ਨਾਂ ਤੁਰਦੀਆਂ ਫਿਰਦੀਆਂ, ਪੰਜਵੀਂ 680 ਰੈਕਸਟਲ ਬੁਲੇਵਾਰਡ ਹਾਈਵੇ 27 416-679-9999। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਜਦੋਂ ਤੁਸੀਂ ਸਵੀਟ ਮਹਿਲ ਦਾ ਖਾਣਾ ਖਾ ਲਿਆ, 100 ਤੋਂ 1000 ਬੰਦਿਆਂ ਦੀ ਸ਼ਾਨਦਾਰ ਪਾਰਟੀ ਦਾ ਇਹ ਬੈਂਕਟ ਹਾਲ ਤੁਸੀਂ 1133 ਕ੍ਰੈਡਿਸਟਡ ਰੋਡ ਕੌਂਕੜ ਦੇ ਵਿਚ ਜਾ ਕੇ ਵੇਖੋਗੇ ਤਾਂ ਕਰਕੇ ਆਓਗੇ ਬੁੱਕ ਪਾਰਟੀ। ਯਾਦਗਾਰੀ ਪਾਰਟੀ ਵਾਸਤੇ 416-433-9999। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਐਡਵਰਟਾਈਜਮੈਂਟ ਕਰਨਾ ਚਾਹੋ, ਇਸ ਮਾਧਿਅਮ ਦੇ ਰਾਹੀਂ ਸਾਨੂੰ ਖੁਸ਼ੀ ਹੋਵੇਗੀ। ਨੰਬਰ 416-771-6794। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ CJMR 1320 ਦੁਬਾਰਾ ਜਿਹੜਾ ਹੈ ਉਹ ਵਾਪਸ ਲੈ ਕੇ ਆਏ ਕਮਿਊਨਿਟੀ ਲਈ। 70 ਸਾਲ ਦੇ ਵਿਚ ਇਸ ਚੈਨਲ ਨੇ ਕਮਿਊਨਿਟੀ ਨੂੰ ਬਹੁਤ ਕੁਝ ਦਿੱਤਾ ਹੈ, ਕਮਿਊਨਿਟੀ ਨੇ ਬਹੁਤ ਕੁਝ ਖੋਲਿਆ ਹੈ। ਬੜੇ ਵੱਡੇ ਵੱਡੇ ਵਪਾਰ ਜਿਹੜੇ ਨੇ ਇਸ ਮਾਧਿਅਮ ਦੇ ਰਾਹੀਂ ਪ੍ਰਮੋਟ ਹੋਏ ਨੇ। ਬੜੇ ਵੱਡੇ ਵੱਡੇ ਸਾਡੇ ਸ਼ਹਿਰ ਦੀਆਂ ਵੈਲ ਨੋਨ ਸ਼ਖਸੀਅਤਾਂ ਦੀ ਜਾਣ ਪਹਿਚਾਣ ਬਣਿਆ। ਬਹੁਤ ਸਾਰੇ ਲੀਡਰ ਸਾਹਿਬਾਨ ਇਹਦੇ ਤੇ ਆ ਕੇ ਇੰਟਰਵਿਊਜ਼ ਦੇ ਕੇ ਗਏ ਨੇ। ਇਕ ਬਾਬਾ ਬੁੜ ਕਹਿ ਸਕਦੇ ਹੋ CJMR 1320 ਨੂੰ, ਅਸੀਂ ਜੰਮੇ ਨਹੀਂ ਸੀ, ਸਾਡੇ ਜੰਮਣ ਤੋਂ ਪਹਿਲਾਂ ਦਾ ਇਹ ਵੋਇਸ ਆਫ ਸਿਟੀ 1320 AM ਤੇ ਬ੍ਰੌਡਕਾਸਟ ਬਹੁਤ ਸਾਰੇ ਪ੍ਰੋਗਰਾਮ ਹੋਏ ਨੇ। ਵੈਲ ਨੋਨ ਅੱਜ ਕਮਿਊਨਿਟੀ ਦਾ CJMR 1320, ਤੁਹਾਨੂੰ ਵਧਾਈ ਹੈ ਕਿ ਤੁਹਾਡੀ ਕਮਿਊਨਿਟੀ ਦੀ ਝੋਲੀ ਦੇ ਵਿਚ ਇਹ ਚੈਨਲ ਪਿਆ ਹੈ। ਔਰ ਆਓ ਰਲ ਕੇ ਇਸ ਨੂੰ ਕਾਮਯਾਬ ਬਣਾਈਏ। ਔਰ ਅਸੀਂ ਆਪ ਖੁਦ ਹੀ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਏਰੀਏ ਦੇ ਵਿਚ ਭਾਈ ਤੁਹਾਨੂੰ ਕੋਈ ਡਿਸਟਰਬੈਂਸ ਆ ਰਹੀ ਹੈ, ਕੋਈ ਸੁਣਾਈ ਦੇ ਰਹੀ ਹੈ, ਡਬਲ ਵਾਜਾਂ ਸੁਣਾਈ ਦੇ ਰਹੀਆਂ ਨੇ, ਕਿਉਂਕਿ ਟਾਵਰ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਹੋਇਆ, ਅਸੀਂ ਮਹਿਸੂਸ ਕਰਦੇ ਹਾਂ ਕਿ ਹੋ ਸਕਦਾ ਕੋਈ ਮੁਸ਼ਕਲ, ਪਰ ਝੂਠੀਆਂ ਰਿਪੋਰਟਾਂ ਨਾ ਕਰੋ, ਉਹ ਸਹੀ ਗੱਲ ਨਹੀਂ ਹੈ। ਸੱਚੀ ਗੱਲ ਤਾਂ ਅਸੀਂ ਆਪ ਹੀ ਕਹਿ ਰਹੇ ਹਾਂ, ਸਾਨੂੰ ਦੱਸੋ ਭਾਈ ਜੇ ਕਿਥੇ ਨੂੰ ਕੋਈ ਪ੍ਰੋਬਲਮ ਹੈ, ਸਮੱਸਿਆ ਕਿਸੇ ਏਰੀਏ ਦੇ ਵਿਚ, ਤਾਂ ਅਸੀਂ ਜ਼ਰੂਰ ਹੱਲ ਕਰਵਾਵਾਂਗੇ। ਹੋਣਾ ਕੀ ਹੈ ਕਿ ਜਦੋਂ ਤੁਸੀਂ ਝੂਠੀ ਸੱਚੀ ਕੋਈ ਰਿਪੋਰਟ ਕਰੋਗੇ, ਮੁੜ ਕੇ ਜੇ ਤੁਹਾਡਾ ਹੱਕ ਹੈ ਝੂਠੀ ਸੱਚੀਆਂ ਰਿਪੋਰਟਾਂ ਕਰਨ ਦਾ, ਤੇ ਫਿਰ ਸਾਨੂੰ ਆਪਣੇ ਬਚਾਅ ਕਰਨ ਦਾ ਵੀ ਉਨਾ ਹੀ ਹੱਕ ਹੈ। ਸੋ ਆਓ ਕਿਸੇ ਦੇ ਆਖੇ ਲਾ ਕੇ ਗੁਲਾਮ ਨਾ ਬਣੋ, ਤੇ ਫਿਰ ਤੁਸੀਂ ਅੱਜ ਵੀ ਗੁਲਾਮ ਸੀ ਤੇ ਕੱਲ ਵੀ ਗੁਲਾਮ ਸੀ ਤੇ ਪਰਸੋਂ ਵੀ ਗੁਲਾਮ ਤੇ ਜੰਮੇ ਵੀ ਗੁਲਾਮ ਤੇ ਮਰਨਾ ਵੀ ਗੁਲਾਮ। ਜੇ ਵਾਕਿਆ ਹੀ ਕਿਤੇ ਤੁਹਾਨੂੰ ਮੁਸ਼ਕਲ ਆ ਰਹੀ ਹੈ, ਹਾਂ ਮੇਰੇ ਨਾਲ ਪਰਸਨਲ ਸਮੱਸਿਆ ਹੋ ਸਕਦੀ ਹੈ, ਮੇਰੇ ਬੋਲਾਂ ਨਾਲ ਹੋ ਸਕਦੀ ਹੈ, ਮੇਰੇ ਪ੍ਰੋਗਰਾਮ ਦੇ ਨਾਲ ਰੰਗਲਾ ਪੰਜਾਬ ਨਾਲ ਹੋ ਸਕਦੀ ਹੈ, ਕੋਈ ਦੋਹਰਾਵਾ ਨਹੀਂ ਕਿ ਸਾਰੇ ਸਾਡੇ ਵੈਲੂਏਸ਼ਨ ਹੋਣਗੇ, ਪਰ ਉੱਥੇ ਸਾਨੂੰ ਚਾਹੁਣ ਵਾਲੇ ਵੀ ਬੜੇ ਹੋਣਗੇ। ਅਜੇ ਤੱਕ ਜੇ ਤੁਸੀਂ ਕੰਪਲੇਂਟ ਨਾ ਕਰਦੇ ਹੋ ਝੂਠੀਆਂ, ਤੇ ਫਿਰ ਅਸੀਂ ਆਪਣੇ ਵਕੀਲਾਂ ਦੇ ਰਾਹੀਂ ਤੁਹਾਡੀ ਜਿਹੜੀ ਹੈ ਉਹ ਵੀ ਪਿੱਛੇ ਆਵਾਂਗੇ ਹਨਾ। ਤੁਸੀਂ ਸਾਨੂੰ ਪਰੇਸ਼ਾਨ ਕਰੋਗੇ, ਤੁਸੀਂ ਹਰਾਸ ਕਰੋਗੇ ਬਿਨਾਂ ਵਜ੍ਹਾ ਦੇ, ਉਹ ਤਾਂ ਸਾਰੇ ਕਾਨੂੰਨੀ ਨੁਕਤਾ ਨਗਾਹ ਜਿਹੜੇ ਲੋਕ ਨੇ ਉਹ ਵੇਖਣਗੇ। ਪਰ ਦੂਜੇ ਪਾਸੇ ਅਜੇ ਤੱਕ ਨਾ ਮੰਦਰ, ਨਾ ਮਸਜਿਦ, ਨਾ ਗੁਰਦੁਆਰਾ, ਨਾ ਚਰਚ, ਨਾ ਖੇਡ ਕਲੱਬਾਂ ਤੇ ਬਹੁਤ ਸਾਰੇ ਹੋਰ ਅਦਾਰੇ ਨੇ ਜਿਨ੍ਹਾਂ ਦੇ ਕੋਲੋਂ ਅਸੀਂ ਚੁਆਨੀ ਵੀ ਨਹੀਂ ਲਈ। ਵੱਖ ਵੱਖ ਸੰਸਥਾਵਾਂ ਨੂੰ ਫੰਡ ਇਕੱਠਾ ਕਰਕੇ ਦਿੱਤਾ 1320 ਨੇ। ਖੁਦ ਰੰਗਲਾ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਵਾਹਿਦ ਇੱਕ ਪ੍ਰੋਗਰਾਮ ਹੈ ਜਿਹਨੇ ਕਦੀ ਕਮਿਊਨਿਟੀ ਕਿਸੇ ਸਰਵਿਸ ਦਾ ਪੈਸਾ ਨਹੀਂ ਲਿਆ, ਤੇ ਸਾਡੇ ਹੱਕ ਦੇ ਵਿਚ ਵੀ ਫਿਰ ਉਹ ਜਿਹੜੀਆਂ ਨੇ ਐਪਲੀਕੇਸ਼ਨ ਆ ਜਾਣਗੀਆਂ ਹਨਾ। ਸੋ ਇਸ ਦੌੜ ਦੇ ਵਿਚ ਨਾ ਪੈਂਦੇ ਹੋਏ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣੋ ਜਿਹੜੀ ਤੁਹਾਨੂੰ ਮਿਲੀ ਹੈ, ਸਾਨੂੰ ਆਪਣੀ ਆਜ਼ਾਦੀ ਦਾ ਨਿੱਘ ਮਾਣਨ ਦਿਓ। ਇਹ ਕੋਈ ਨਵਾਂ ਚੈਨਲ ਤਾਂ ਆਇਆ ਨਹੀਂ 1320, 70 ਸਾਲ ਤੋਂ ਪਹਿਲਾਂ ਦਾ। ਹਾਂਜੀ, ਅਸੀਂ ਧਰਤੀ ਤੇ ਵੀ ਨਹੀਂ ਆਏ ਸੀ ਉਦੋਂ, ਪਹਿਲਾਂ ਤੋਂ ਚੱਲਦਾ ਹੈ, ਕੋਈ ਨਵਾਂ ਨਹੀਂ ਹੈ। ਹਾਂ, ਟਾਵਰ ਦੀ ਮੂਵਮੈਂਟ ਹੋਈ ਹੈ, ਉਹਦੇ ਵਿੱਚ ਕਿਸੇ ਨੂੰ ਜੇ ਦਿੱਕਤ ਹੈ, ਕੋਈ ਪਰੇਸ਼ਾਨੀ ਹੈ, ਦੈਟਸ ਅ ਡਿਫਰੈਂਟ ਸਟੋਰੀ, ਉਸ ਨੂੰ ਹੱਲ ਕੀਤਾ ਜਾ ਸਕਦਾ। ਪਰ ਜੇ ਤੁਸੀਂ ਝੂਠੀਆਂ ਪਲੇਟਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਗੋਹੇ ਕਾਲਿਆਂ ਕੋਲ ਕਰਾਓਗੇ ਤਾਂ ਫਿਰ ਤੁਸੀਂ ਆਪ ਵੀ ਕਿਸੇ ਆਪੇ ਥਾਪੜੀ ਨੇ, ਤੈਨੂੰ ਕੌਣ ਬਚਾਵੇ ਵਾਲੀ ਗੱਲ ਹੋ ਸਕਦੀ ਹੈ। ਸੋ ਕਿਉਂਕਿ ਜਦੋਂ ਤੁਸੀਂ ਕੰਪਲੇਂਟ ਕਰਨੀ ਹੈ, ਉੱਥੇ ਤੁਹਾਡਾ ਪੂਰਾ ਐਡਰੈਸ ਅਤਾ ਪਤਾ ਜਿਹੜਾ ਹੈ ਨਾ, ਉਹ ਸਭ ਕੁਝ ਛਾਇਆ ਹੋਣਾ। ਸੋ ਫਿਰ ਬਈ ਮਿੱਤਰੋ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਸੋ ਇਸ ਕਰਕੇ ਇਹ ਕੋਈ ਨਵਾਂ ਚੈਨਲ ਨਹੀਂ, ਅੱਜ ਨਹੀਂ ਸ਼ੁਰੂ ਹੋਇਆ। ਸੋ ਇਹ ਚੈਨਲ ਚੜ ਗਿਆ, ਸੂਰਜ ਉਦੇ ਹੋ ਚੁੱਕਾ। ਇਸ ਬੇਨਤੀ ਕਰਾਂਗੇ ਕਿ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣੋ, ਸਾਨੂੰ ਆਪਣੀ ਆਜ਼ਾਦੀ ਦਾ ਨਿੱਘ ਮਾਣਨ ਦਿਓ। ਆਓ ਰਲ ਕੇ ਕਾਮਯਾਬ ਕਰੀਏ ਇਸ ਚੈਨਲ ਨੂੰ, ਤੇ ਤੁਹਾਡੇ ਵੀ ਜਿਹੜੇ ਵੀ ਤੁਹਾਡੀਆਂ ਮਨਸ਼ਾਵਾਂ ਨੇ ਉਹ ਪੂਰੀਆਂ ਕਰੇ ਸਤਿਗੁਰ ਸੱਚੇ ਪਾਤਸ਼ਾਹ। ਤੁਹਾਨੂੰ ਇੰਨਾ ਕੁ ਬਿਜੀ ਰੱਖੇ ਕਿ ਤੁਹਾਨੂੰ ਕਿਤਿੱਤਾਂ ਵਾਲੇ ਪਾਸੇ ਸਮਝ ਨਾ ਮਿਲੇ। ਬਸ ਇਹੀ ਅਰਦਾਸ ਕਰਦੇ ਹਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: Real news, real impact. Showing you real world. CJMR 1320. CJMR 1320. The voice of the city.
1: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
2: 10 & 4 10 ਦੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
4: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
5: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
6: 6477769 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
7: ਨੁੜਕਰੋ ਕੇ ਕੈਲਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ, ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲਡਨ ਸਬਜ਼ੀ ਫਾਰਮ।
8: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
9: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
10: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
9: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
10: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
7: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-568-8882।
11: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656, ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
12: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨ, ਲਾਸਟਿੰਗ ਰਿਜ਼ਲਟਸ। ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: You're listening to CNN.
1: ਜਿੱਥੇ ਵੀ ਕੀਤੀ ਤੇ ਜਦ ਵੀ ਕੀਤੀ ਗੱਲ ਸੁਚੇਰੀ ਕੀਤੀ, ਜਿੱਥੇ ਵੀ ਕੀਤੀ ਜਦ ਵੀ ਕੀਤੀ ਗੱਲ ਸੁਚੇਰੀ ਕੀਤੀ। ਝੂਠਾਂ ਦੇ ਇਸ ਦੌਰ ਚ ਉਸਨੇ ਖੂਬ ਦਲੇਰੀ ਕੀਤੀ। ਤੇਰੇ ਸ਼ਹਿਰ ਦਿਆਂ ਲੋਕਾਂ ਨੇ ਉਸ ਨੂੰ ਵਡਿਆਇਆ, ਤੇਰੇ ਸ਼ਹਿਰ ਦਿਆਂ ਲੋਕਾਂ ਨੇ ਉਸੇ ਨੂੰ ਵਡਿਆਇਆ ਹੈ ਜਿਨ੍ਹੇ ਹਰ ਕੰਮ ਦੇ ਵਿਚ ਇਥੇ ਹੇਰਾ ਫੇਰੀ ਕੀਤੀ। ਜਦ ਦੁਨੀਆਂ ਤੋਂ ਰੁਖਸਤ ਹੋਇਆ ਖਾਲੀ ਹੱਥ ਸਨ ਉਸ ਦੇ, ਉਹ ਬੰਦਾ ਜਿਸ ਜਿਉਂਦੀ ਜਾਨੇ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਮੇਰੀ ਕੀਤੀ। ਮਹਿਫਲ ਦੇ ਵਿਚ ਮੈਂ ਤੇ ਮੈਂ ਹਾਂ ਬਸ, ਮਹਿਫਲ ਦੇ ਵਿਚ ਮੈਂ ਹਾਂ ਬਸ, ਆਪਣਾ ਰੋਣਾ ਰੋਇਆ। ਤੂੰ ਕੋ ਸਮਝੇ ਬੇਦਰਦਾ ਕਿ ਗੱਲ ਮੈਂ ਤੇਰੀ ਕੀਤੀ। ਮੁਨਸਫ ਨੇ ਛੱਡ ਦਿੱਤਾ ਉਸ ਜ਼ਾਲਮ ਨੂੰ ਰਿਸ਼ਵਤ ਲੈ ਕੇ ਇੱਕ ਬੇਵਹਾ ਵਸਦੀ ਦੁਨੀਆਂ ਜਿਸ ਹਨੇਰੀ ਕੀਤੀ। ਉਹਨੇ ਮੈਨੂੰ ਗਾਲਾਂ ਕੱਢ ਕੇ ਆਪਣਾ ਭਰਮ ਗਵਾਇਆ, ਉਤੋਂ ਮੈਂ ਚੁੱਪ ਰਹਿ ਕੇ ਉਹਦੇ ਨਾਲ ਵਧੇਰੀ ਕੀਤੀ, ਉਹਦੇ ਨਾਲ ਵਧੇਰੀ ਕੀਤੀ। ਅਨਵਰ ਉਦਾਸ ਸਾਹਿਬ ਦੀਆਂ ਇਹ ਸਤਰਾਂ ਤੇ 6:48 CJMR 1320 ਬੈਂਡ, ਜਿਸ ਨੂੰ ਤੁਸੀਂ ਬਫਲੋ ਤੋਂ ਵੀ ਕਾਫੀ ਦੂਰ ਦਰੇਡਿਆਂ ਤੋਂ ਕਾਲਾਂ ਆਈਆਂ ਨੇ, ਨੈਗਰਾ ਫਾਲ ਦੇ ਆਸ ਪਾਸ ਤੋਂ ਕਾਲਾਂ ਆਈਆਂ ਨੇ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ ਤੋਂ ਕਾਲਜ ਆਈਆਂ ਨੇ, ਬੈਰੀ ਵਾਲੇ ਪਾਸਿਓ ਵੀ ਘੰਟੀਆਂ ਖੜਕੀਆਂ ਨੇ, ਤੇ ਕੁਝ ਵੀਕਐਂਡ ਤੇ ਅਜਿਹੇ ਸ਼ਹਿਰ ਨੇ ਜਿਨ੍ਹਾਂ ਦੇ ਨਾਮ ਚਲਦਿਆਂ ਚਲਦਿਆਂ ਕਾਰ ਦੇ ਵਿਚ ਫੋਨ ਜਦੋਂ ਆਏ ਉਥੇ ਦਸਿਆ ਗਿਆ ਕਿ ਮਿਸ ਕਰਦੇ ਸਾਂ 1320 ਨੂੰ। ਇਕ ਦਿਨ ਲਾਇਆ ਤਾਂ ਗਾਣੇ ਲੱਗ ਰਹੇ ਨੇ, ਤੁਸੀਂ ਵਧਾਈਆਂ ਦਿੱਤੀਆਂ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਮਾਰਕਮ ਸਕਾਰਬਰੋ ਕਦੀ ਹਿੱਟ ਨਹੀਂ ਹੋਇਆ ਸੀ, ਟੈਲੀ ਵਾਂਗੂ ਟਣਕਦਾ ਉਧਰਲੇ ਪਾਸੇ। ਬੌਬ ਦਸਾਂਚ ਉਨ੍ਹਾਂ ਨੇ ਖੁਦ ਫੋਨ ਕਰਕੇ ਦੱਸਿਆ ਸੀ ਅੱਜ ਜਿਨ੍ਹਾਂ ਦੇ ਨਾਲ ਮੁਲਾਕਾਤ ਹੋਈ। ਸਵੀਟ ਮਹਿਲ ਦੀ ਕਰਦੇ ਹਾਂ ਗੱਲ, ਪਰੰਤੂ ਜਿਸ ਵੀ ਏਰੀਏ ਦੇ ਵਿਚ ਤੁਸੀਂ ਸੁਣਦੇ ਹੋ ਤੁਹਾਨੂੰ ਕੋਈ ਲੱਗਦਾ ਥੋੜੀ ਬਹੁਤੀ ਗੜਬੜ, ਹਾਂ 7 ਵਜੇ ਤੋਂ ਬਾਅਦ, 7:30-8 ਵਜੇ ਤੋਂ ਬਾਅਦ ਸ਼ਾਮ ਦਾ ਇਹ ਅਜੇ ਇਹਦਾ ਕੰਮ ਬਾਕੀ ਹੈ। ਕੁਝ ਪੁਰਜੇ ਕਹਿ ਲਓ ਕਿ ਟਾਵਰ ਦੇ ਜਿਹੜੇ ਨੇ ਉਹ ਅਜੇ ਆਉਣ ਦੀ ਵੇ ਨੇ, ਥੋੜੇ ਦਿਨ ਲੱਗਣਗੇ, ਕਲੀਅਰ ਹੋ ਜਾਏਗਾ। ਇਹੀ ਕਾਰਨ ਹੈ ਕਿ ਅਸੀਂ CJMR 1320 ਮੀਟਰ ਬੈਂਡ ਦੇ ਜਿਹੜੇ ਪ੍ਰੋਡਿਊਸਰ ਨਵੇਂ ਨੇ ਜਾਂ ਜਿਹੜੇ ਪੁਰਾਣੇ ਨੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਨੇ ਕੰਟਰੈਕਟ ਕਰ ਲਏ ਨੇ ਜਾਂ ਕਰਨੇ ਨੇ, ਉਨ੍ਹਾਂ ਦੇ ਨਾਮ ਨਸ਼ਰ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਕੋਈ ਡਿਸਟਰਬੈਂਸ ਨਾ ਆਵੇ, ਜਿਵੇਂ ਸਾਨੂੰ ਸਵੇਰੇ ਵੀ ਆਈ ਸੀ, ਹੁਣ ਵੀ ਆਈ ਥੋੜੀ ਬਹੁਤੀ। ਸੋ ਜਦੋਂ ਉਹ ਬੈਠ ਜਾਣ ਆਪਣੀ ਹੌਟ ਸੀਟ ਤੇ ਤਾਂ ਕ੍ਰਿਸਟਲ ਕਲੀਅਰ ਇਹ ਟੈਲੀ ਵਾਂਗੂ ਕਰਕੇ, ਇਹ ਸਟੀਰੀਓ ਸਾਊਂਡ ਹੈ, ਸਟੀਰੀਓ ਸਾਊਂਡ। ਮੈਂ ਟਾਟਾ ਆਟੋ ਇਲੈਕਟ੍ਰਿਕ ਤੇ ਗਿਆ, ਪਹਿਲਾਂ ਵੀ ਜਾਈਦਾ ਸੀ ਉੱਥੇ, 1320 ਈਟੋਬੀਕੋ ਦੇ ਵਿਚ ਕਿੜਕਿੜਕਿੜਕਿੜ ਕਰਦਾ ਸੀ। ਅੱਜ ਸਟੀਰੀਓ ਸਾਊਂਡ ਸੀ ਪੂਰੇ, ਐਂ ਵੱਡੇ ਵੱਡੇ ਸਪੀਕਰਾਂ ਦੇ ਚੱਲਦਾ ਪਿਆ ਸੀ ਤੇ ਇੰਝ ਲੱਗਦਾ ਸੀ ਜਿਵੇਂ ਸਟੀਰੀਓ ਚੱਲ ਰਿਹਾ ਹੋਵੇ। ਬਹੁਤ ਸਾਰੀਆਂ ਹੋਰ ਵੀ ਥਾਵਾਂ ਤੇ ਤੁਸੀਂ ਇਸ ਨੂੰ ਸੁਣਦੇ ਹੋਵੋਗੇ, ਘਰਾਂ ਦੇ ਵਿਚ, ਬਾਹਰ ਕਾਰਾਂ ਵੈਨਾਂ ਟਰੱਕਾਂ ਦੇ ਵਿਚ ਸਾਨੂੰ ਫੀਡਬੈਕ ਜ਼ਰੂਰ ਦਿਓ, ਅਸੀਂ ਧੰਨਵਾਦੀ ਹੋਵਾਂਗੇ। ਨੰਬਰ ਰਹੇਗਾ ਅਰਸ਼ 416-303-1515। ਕਿਸੇ ਨੇ ਪ੍ਰੋਗਰਾਮ ਕਿਸੇ ਭਾਸ਼ਾ ਚ ਸ਼ੁਰੂ ਕਰਨੇ ਨੇ, ਅਰਸ਼ ਨਾਲ ਸੰਪਰਕ ਕਰ ਸਕਦੇ ਹੋ 416-303-1515। ਡਿਕਸੀ ਡਰਿਊ ਤੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਪਤਾ ਲੱਗ ਜਾਣਾ ਸਾਈਨ ਲੱਗ ਗਏ ਨੇ। ਹਾਂਜੀ, ਡਿਕਸੀ ਡਰਿਊ ਤੇ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ CJMR 1320 ਦੇ ਤੁਹਾਡੇ ਆਪਣੇ ਪ੍ਰੋਗਰਾਮ ਦੇ ਸਾਈਨ ਲੱਗ ਗਏ ਨੇ, ਦੂਰੋਂ ਹੀ ਤੁਹਾਨੂੰ ਦਿਖਾਈ ਦੇਣਗੇ। ਉੱਥੇ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ ਬਣ ਕੇ ਕੁਝ ਦਿਨਾਂ ਬਾਅਦ ਰੈਡੀ ਹੋ ਜਾਵੇਗਾ। ਕੁਝ ਜਿਹੜੇ ਨੇ ਕਿਉਂਕਿ ਸਟੇਸ਼ਨ ਬਹੁਤ ਘੱਟ ਬਣਦੇ ਹੁੰਦੇ ਨੇ, ਇਹਨਾਂ ਦੀ ਡਿਮਾਂਡ ਸਪਲਾਈ ਤੁਹਾਨੂੰ ਪਤਾ ਉਨੀ ਕੁ ਹੁੰਦੀ ਹੈ। ਕੁਝ ਪਾਰਟਸ ਨੇ ਜਿਹੜੇ ਪਹੁੰਚ ਜਾਣਗੇ ਹੌਲੀ ਹੌਲੀ, ਜਦੋਂ ਸਟੂਡੀਓ ਬਣ ਜਾਵੇਗਾ ਅਸੀਂ ਉਦੋਂ ਦੀ ਪਬਲਿਕ ਜਿਹੜੀ ਹੈ ਘੁੰਡ ਚੁਕਾਈ ਕਰਾਂਗੇ, ਇਹਦੀ ਰਿਬਨ ਕਟਿੰਗ ਹੋਵੇਗੀ, ਇਹਨੂੰ ਵੈਲਕਮ ਬੈਕ ਆਖਾਂਗੇ, ਸਾਰਾ ਭਾਈਚਾਰਾ ਰਲ ਕੇ, ਖੁੱਲਾ ਸੱਦਾ ਪੱਤਰ ਸਾਰਿਆਂ ਲਈ ਹੋਵੇਗਾ। ਜਿੰਨੀ ਜੋਗੀ ਹੋਵਾਂਗੇ ਤੁਹਾਨੂੰ ਚਾਹ ਪਾਣੀ ਦੇ ਨਾਲ ਜ਼ਰੂਰ ਨਵਾਜਾਂਗੇ। 9058131320 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਲਓ

0: ਉਹ ਅੱਜ ਸਵੀਟ ਮਹਿਲ ਤੇ ਜਦੋਂ ਕੋਈ ਚੰਗਾ ਕਰਦਾ ਨਾ ਤਾਂ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ। ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਬਹੁਤ ਸਾਰੇ ਫਨਕਾਰ ਨੇ, ਬਹੁਤ ਸਾਰੇ ਕਲਾਕਾਰ ਨੇ, ਬਹੁਤ ਸਾਰੀਆਂ ਕਲਮਾਂ ਨੇ ਜੋ ਗੀਤ ਲਿਖਦੀਆਂ ਨੇ, ਅੱਗੇ ਕਲਾਕਾਰ ਗੀਤ ਗਾਉਂਦੇ ਨੇ, ਮਿਊਜ਼ੀਸ਼ੀਅਨ ਨੇ, ਤਿਆਰ ਕਰਦੇ ਨੇ। ਔਰ ਹਰਮਿੰਦਰ ਸੰਧੂ ਜਿਨ੍ਹਾਂ ਦੀ ਆਪਣੀ ਵਿਲੱਖਣ ਪਹਿਚਾਣ ਹੈ, ਉਨ੍ਹਾਂ ਦੇ ਨਾਲ ਅਮਨ ਧਾਲੀਵਾਲ ਜੋੜੀ ਜਿਹੜੀ ਹੈ ਉਹ ਅੱਜ ਕੱਲ ਨੌਰਥ ਅਮਰੀਕਾ ਤੇ ਹੈ। ਸਾਡੇ ਵੀਰ ਪ੍ਰੀਤ ਸਿੱਧੂ ਜੋ ਕਾਕਾ ਸ਼ੌਕੀ ਕਬੂਤਰਾਂ ਵਾਲਿਆਂ ਦੇ ਨਾਂ ਤੇ ਜਾਣਿਆ ਜਾਂਦਾ, ਉਨ੍ਹਾਂ ਦੇ ਉਹ ਮਹਿਮਾਨ ਨੇ, ਉਨ੍ਹਾਂ ਦੇ ਬਹੁਤ ਜਿਗਰੀ ਯਾਰਾਂ ਦੇ ਵਿਚੋਂ ਇਕ ਨੇ। ਪਿਛਲੇ ਦਿਨੀ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਦੀ ਵੀ ਆਪਾਂ ਜ਼ਿਕਰ ਕੀਤੀ ਸੀ, ਉਥੇ ਸਪੈਸ਼ਲ ਹੈ ਜੇ ਮਹਿਮਾਨ ਪਹੁੰਚੇ ਹੋਏ ਸਨ ਤੇ ਅੱਜ ਉਨ੍ਹਾਂ ਨੂੰ, ਇਸ ਜੋੜੀ ਨੂੰ, ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਸਵੀਟ ਮਹਿਲ ਦੇ ਸੀਈਓ ਸੁਖਰਾਜ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਵੀਟ ਮਹਿਲ ਜੋ 680 ਰੈਕਸਟਲ ਬੁਲੇਵਾਰਡ ਹੈ ਉਥੇ ਉਨ੍ਹਾਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰੀਤ ਸਿੱਧੂ ਤੇ ਭਾਬੀ ਜੀ ਮਿਸਿਸ ਸਿੱਧੂ ਅਤੇ ਇਸ ਤੋਂ ਇਲਾਵਾ ਬਹੁਤ ਸਾਂਝ ਤੇ ਸਾਡੇ ਵੀਰ ਮੁੰਡੀ ਸਾਹਿਬ ਮੁੰਡੀ ਰੈਨੋਵੇਸ਼ਨ ਤੋਂ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ, ਕਈਆਂ ਦੇ ਨਾਮ ਹੈ ਵਿਸਰ ਜਾਵਾਂ ਖੇਵਾਂ ਦੇ ਜਾਚਕ ਹਾਂ, ਉਨ੍ਹਾਂ ਨੇ ਇਸ ਹਰਮਿੰਦਰ ਸੰਧੂ ਅਤੇ ਅਮਨ ਧਾਲੀਵਾਲ ਦੀ ਇਸ ਜੋੜੀ ਨੂੰ ਬਹੁਤ ਹੀ ਵਧੀਆ ਮਾਹੌਲ ਦੇ ਵਿਚ ਜਿਹੜਾ ਹੈ ਸਾਫ਼ ਸੁਥਰੀ ਗਾਇਕੀ ਲਈ ਸਨਮਾਨ ਦਿੱਤਾ। ਮੈਂ ਸਮਝਦਾ ਕਿ ਉਨ੍ਹਾਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ। ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਵੱਲੋਂ, ਕਿਉਂਕਿ ਸਵੀਟ ਮਹਿਲ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸਾਡੇ ਪ੍ਰਾਊਡ ਸਪਾਂਸਰਾਂ ਦੇ ਸ਼ਾਮਲ ਨੇ, ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਕਿ ਉਨ੍ਹਾਂ ਨੇ ਇਹੋ ਜਿਹੀ ਗਾਇਕ ਜੋੜੀ ਜਿਹੜੀ ਜਿਨ੍ਹਾਂ ਨੇ ਸਭਿਆਚਾਰਕ ਗੀਤ ਗਾਏ ਨੇ, ਇਨ੍ਹਾਂ ਨੂੰ ਉਤਸ਼ਾਹ ਕਰਨਾ ਬਣਦਾ। ਜੇ ਅਸੀਂ ਇਨ੍ਹਾਂ ਨੂੰ ਉਤਸ਼ਾਹ ਨਾ ਕਰੀਏ ਇਹੋ ਜਿਹੇ ਕਲਾਕਾਰਾਂ ਨੂੰ, ਇਹੋ ਜਿਹੀਆਂ ਕਲਮਾਂ ਨੂੰ, ਤਾਂ ਫਿਰ ਸਮਾਜ ਦੇ ਵਿਚ ਸਾਨੂੰ ਅਜਿਹੇ ਗੀਤਕਾਰ ਜਾਂ ਇਹੋ ਜਿਹੇ ਗਾਇਕ ਜਿਹੜੇ ਨੇ ਬਹੁਤ ਘੱਟ ਮਿਲਣਗੇ। ਸੋ ਇਹ ਸਵੀਟ ਮਹਿਲ ਪ੍ਰੈਜੀਡੈਂਟ ਕਨਵੈਨਸ਼ਨ ਵੀ ਵਧਾਈ ਦਾ ਪਾਤਰ ਹੈ ਕਿ ਜਿਨ੍ਹਾਂ ਨੇ ਇਸ ਜੋੜੀ ਨੂੰ ਸਨਮਾਨ ਕੀਤਾ। ਹਰਿੰਦਰ ਸੰਧੂ ਸੰਧੂ ਸਾਹਿਬ, ਇਨ੍ਹਾਂ ਦਾ ਗੀਤ ਆ ਗੁੱਡੀ ਦਾ ਪਰਾਉਣਾ ਆ ਗਿਆ, ਤੁਸੀਂ ਸੁਣਿਆ ਹੋਣਾ। ਸੋ ਇਕ ਗੀਤ ਉਨ੍ਹਾਂ ਨੇ ਉਥੇ ਗਾਇਆ ਵੀ ਸੀ, ਜਲੇਬੀਆਂ, ਤੇ ਆਓ ਫਿਰ ਉਹ ਗੀਤ ਤੁਹਾਨੂੰ ਉਥੇ ਹੀ ਸਵੀਟ ਮਹਿਲ ਦੇ ਸਾਹਮਣੇ ਹੀ ਜਿਹੜਾ ਸੀ ਅੱਜ ਗਾ ਕੇ ਉਨ੍ਹਾਂ ਨੇ ਸੁਣਾਇਆ। ਉਥੇ ਸਾਰੇ ਅਸੀਂ ਇਕੱਠੇ ਸਾਂ ਵੀ ਗਿਆ ਸੀ, ਸਪੈਸ਼ਲ ਸੁਖਰਾਜ ਕਾਂਗੜਾ ਵੱਲੋਂ ਇਨਵੀਟੇਸ਼ਨ ਦਿੱਤੀ ਗਈ ਸੀ ਇਸ ਗੀਤ ਨੂੰ ਉਥੇ ਜੋ ਸਵੀਟ ਮਹਿਲ ਦੇ ਸਾਹਮਣੇ, ਕਿਉਂਕਿ ਗਰਮਾ ਗਰਮ ਜਲੇਬੀਆਂ ਵੀ ਖਵਾਈਆਂ ਨਾ ਸਵੀਟ ਮਹਿਲ ਨੇ, ਤੇ ਉਹ ਸਵੀਟ ਮਹਿਲ ਦੀਆਂ ਜਲੇਬੀਆਂ ਤੁਸੀਂ ਦੇਖੋਗੇ ਤੇ ਨਾਲ ਕਿਵੇਂ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਜਲੇਬੀਆਂ ਬਾਰੇ ਗੱਲ ਕਰਦੇ ਨੇ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ ਸੁਣ ਰਹੇ ਹੋ। ਅਜਿਹੇ ਫਨਕਾਰਾਂ ਨੂੰ, ਅਜਿਹੇ ਕਲਾਕਾਰਾਂ ਨੂੰ ਪਹਿਲ ਦੇ ਆਧਾਰ ਤੇ ਸਾਨੂੰ ਪ੍ਰਮੋਟ ਕਰਨਾ ਚਾਹੀਦਾ, ਬਣ ਦਾ ਸਨਮਾਨ ਵੀ ਦੇਣਾ ਚਾਹੀਦਾ, ਬਣ ਦੀ ਜਿਹੜਾ ਹੈ ਇੱਜ਼ਤ ਜ਼ਰੂਰ ਦੇਣੀ ਚਾਹੀਦੀ ਹੈ। ਸੋ ਉਹ ਗੀਤ ਜੋ ਉਨ੍ਹਾਂ ਨੇ ਇਕ ਅੰਤਰਾ ਇਕ ਮੁਖੜਾ ਸੁਣਾਇਆ ਤੁਹਾਨੂੰ, ਆਓ ਸੁਣਦੇ ਹਾਂ। ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣਦੇ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਇਸ ਟਾਈਮ ਖੜੇ ਜੀ ਸਵੀਟ ਮਹਿਲ ਦੇ ਉੱਤੇ, ਨਾਲ ਮੇਰੇ ਭਰਾ ਖੜੇ ਨੇ ਬਾਈ ਸੁੱਖਾ ਜੀ ਤੇ ਗਿੰਦੀ ਜੀ। ਸੋ ਜਲੇਬੀਆਂ ਖਾ ਕੇ ਹਟੇ, ਬੜੀਆਂ ਸਵਾਦ ਤੇ ਹੋਣੇ ਜਲੇਬੀ ਤੇ, ਗਾਣਾ ਯਾਦ ਆ ਗਿਆ ਬਾਬੂ ਜੀ ਦੀ।
2: ਕਰਕੇ ਕਰਾਰ ਨਾ ਤੂੰ ਆਇਆ ਸੋਹਣਿਆ, ਬੇਜਤੀ ਕਰਾਤੀ ਮੇਰੀ ਪੱਟ ਹੋਣਿਆ, ਭਾਬੀ ਨੂੰ ਸਿਫਾਰਿਸ਼ਾਂ, ਭਾਬੀ ਨੂੰ ਸਿਫਾਰਿਸ਼ਾਂ, ਭਾਬੀ ਨੂੰ ਸਿਫਾਰਿਸ਼ਾਂ, ਸਿਪਾਹੀਆਂ ਰਹਿ ਗਿਆ ਹੱਟੀ ਤੋਂ ਜਲੇਬੀਆਂ ਮੰਗਾਈਆਂ ਰਹਿ ਗਿਆ, ਸਵੀਟ ਮਹਿਲ ਤੋਂ ਜਲੇਬੀਆਂ ਮੰਗਾਈਆਂ ਰਹਿ ਗਿਆ।
1: ਉਹ ਤੇਰੇ ਵੱਲ ਆਉਣ ਦੀ ਪੂਰੀ ਤਿਆਰੀ ਸੀ, ਬਾਪੂ ਜੀ ਨੇ ਕਹਿਤਾ ਪਾਣੀ ਦੀ ਵਾਰੀ ਨੀ, ਆ ਦਿਲ ਚ ਸਕੀਮਾਂ ਬਈ ਮਨ ਚ ਸਕੀਮਾਂ ਹੀ ਬਣਾਈਆਂ ਰਹਿ ਗਿਆ, ਤੇਰੀ ਸੋ ਘੋੜੀ ਉੱਤੇ ਕਾਠੀਆਂ ਸਿਪਾਹੀਆਂ ਰਹਿ ਗਿਆ, ਘੋੜੀ ਉੱਤੇ ਕਾਠੀਆਂ ਸਜਾਈਆਂ ਰਹਿ ਗਿਆ,
2: ਸਵੀਟ ਮਹਿਲ ਤੋਂ ਜਲੇਬੀਆਂ ਮੰਗਾਈਆਂ ਰਹਿ ਗਿਆ।
0: ਵੈਸੇ ਸਵੀਟ ਮਹਿਲ ਦੀਆਂ ਜਲੇਬੀਆਂ ਬੜੀਆਂ ਸਵਾਦ ਹੁੰਦੀਆਂ ਨੇ ਜੇ ਤੁਸੀਂ ਮੰਗਾਓਗੇ, ਪਰਾਉਣੇ ਲੇਟ ਹੋ ਜਾਣੇ, ਮੈਨੂੰ ਲੱਗਦਾ ਤੁਸੀਂ ਪਲੇਟਾਂ ਪਹਿਲਾਂ ਹੀ ਚੱਟ ਜਾਣੀਆਂ। ਸਵੀਟ ਮਹਿਲ 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 1133 ਜਿਹੜਾ ਹੈ ਕ੍ਰੈਡਿਟਰ ਰੋਡ ਸਮੁੱਚੀ ਮੈਨੇਜਮੈਂਟ ਵੱਲੋਂ ਹਰਿੰਦਰ ਸੰਧੂ ਅਮਨ ਧਾਲੀਵਾਲ ਨੂੰ ਜੋ ਅੱਜ ਮਾਣ ਦਿੱਤਾ ਗਿਆ ਉਹ ਵਧਾਈ ਦੇ ਪਾਤਰ ਨੇ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਾਹੌਰ ਪੇਸ਼ ਨੇ ਪੰਜਾਬ ਤੋਂ ਚੋਣਵੀਆਂ ਖਬਰਾਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਚਰਨਜੀਤ ਸਿੰਘ ਜੀ ਜੋਗੀ, ਖਬਰਾਂ ਲੈ ਕੇ ਕੁਝ ਇਸ ਪ੍ਰਕਾਰ।
3: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ, ਪੰਜਾਬ ਦੇ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ, ਸ਼ਰਾਰਤੀ ਅਨਸਰਾਂ ਨੂੰ ਵੀ ਦਿੱਤੀ ਸਖ਼ਤ ਚੇਤਾਵਨੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨੇ ਫੜਿਆ ਭਾਜਪਾ ਦਾ ਪੱਲਾ, ਭਾਜਪਾ ਬਾਗੋ ਬਾਗ। ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਚੋਣਾਂ ਦੇ ਲਈ ਮੈਨੀਫੈਸਟੋ ਕਮੇਟੀ ਬਣਾਈ, ਬਲਵਿੰਦਰ ਸਿੰਘ ਭੂੰਦੜ ਨੂੰ ਲਾਇਆ ਚੇਅਰਮੈਨ। ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਪ੍ਰਦੀਪ ਜੋਸ਼ਨ ਭਾਜਪਾ ਦੇ ਵਿਚ ਹੋਏ ਸ਼ਾਮਲ, ਆਮ ਆਦਮੀ ਪਾਰਟੀ ਨੂੰ ਲੱਗਾ ਝਟਕਾ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ DGP ਗੌਰਵ ਯਾਦਵ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ ਹੈ ਔਰ ਸਾਡੀ ਸਰਕਾਰ ਸੂਬੇ ਦੀ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ 1234 ਗੈਂਗਸਟਰ ਮੋਡਿਊਲ ਬਸਟ ਅਤੇ 10 ਭਗੌੜੇ ਵਿਦੇਸ਼ਾਂ ਤੋਂ ਡਿਪੋਰਟ ਕਰਵਾਏ ਗਏ ਨੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ 60,582 FIR ਦਰਜ ਕੀਤੀਆਂ ਗਈਆਂ ਨੇ ਔਰ 306 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਪੁਲਿਸ ਹਾਈਟੈਕ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਹੈ ਔਰ 1.5 ਲੱਖ ਲੋਕਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਵੀ ਬਣਾਈਆਂ ਗਈਆਂ ਨੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਸੇਵਾ ਮੁਕਤ ਭੁਪਿੰਦਰ ਸਿੰਘ ਢਿੱਲੋਂ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਚ ਸ਼ਾਮਲ ਹੋ ਗਏ ਨੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਵਿਚ ਪਾਰਟੀ ਦੇ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਸ਼ਾਮਲ ਹੋਣ ਤੇ ਭਾਜਪਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ 2 ਹੋਰ ਮੈਂਬਰ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਨੇ। ਇਸ ਤੋਂ ਪਹਿਲਾਂ ਜਨਵਰੀ 2023 ਦੇ ਵਿਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਹਾਲ ਹੀ ਦੇ ਵਿਚ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। 78 ਸਾਲਾਂ ਭੁਪਿੰਦਰ ਸਿੰਘ ਢਿੱਲੋਂ, ਜਿਨ੍ਹਾਂ ਨੂੰ ਆਮ ਤੌਰ ਤੇ ਮੇਜਰ ਭੂਪ ਵਜੋਂ ਜਾਣਿਆ ਜਾਂਦੈ, ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ ਔਰ ਬਾਦਲ ਪਰਿਵਾਰ ਦੇ ਸਭ ਤੋਂ ਸੀਨੀਅਰ ਮੈਂਬਰ ਨੇ। ਭੁਪਿੰਦਰ ਸਿੰਘ ਮਰਹੂਮ ਰਾਜ ਸਭਾ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਨੇ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਦੇ ਛੋਟੇ ਭਰਾ ਸਨ। ਭੁਪਿੰਦਰ ਸਿੰਘ ਦਾ ਜੱਦੀ ਘਰ ਬਾਦਲ ਪਿੰਡ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਨਾਲ ਸਥਿਤ ਹੈ। ਭਾਜਪਾ ਦੇ ਵਿਚ ਉਨ੍ਹਾਂ ਦਾ ਸ਼ਾਮਲ ਹੋਣ ਦਾ ਇਹ ਫੈਸਲਾ ਅਜਿਹੇ ਸਮੇਂ ਕਾਫ਼ੀ ਅਹਿਮੀਅਤ ਰੱਖਦਾ ਜਦੋਂ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿਚ ਰੁੱਝੀ ਹੋਈ ਹੈ ਔਰ ਸੂਬੇ ਦੇ ਵਿਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
4: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
3: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਰੋੜਾ ਦੀ ਜਾਇਦਾਦ ਨਾਲ ਜੁੜੇ ਭੂਮੀ ਵਰਤੋਂ ਬਦਲਾਅ ਮਾਮਲੇ ਦੇ ਸਬੰਧ ਵਿਚ
5: ਦਿਸ ਇਜ਼ CJMR ਦ ਵੌਇਸ ਆਫ਼ ਦ ਸਿਟੀ ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ
3: ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਆਖ ਦਿੱਤਾ। ਈਡੀ ਨੇ CA ਗਲਾਡਾ ਨੂੰ ਰਿਤੇਸ਼ ਪ੍ਰਾਪਰਟੀਜ਼ ਤੇ ਇੰਡਸਟਰੀਜ਼ ਲਿਮਟਿਡ ਦੇ ਨਾਲ ਸਬੰਧਤ ਸਾਰੇ ਅਧਿਕਾਰਤ ਦਸਤਾਵੇਜ਼ ਅਤੇ ਰਿਕਾਰਡ ਲਿਆਉਣ ਦੇ ਲਈ ਸਖ਼ਤ ਹਦਾਇਤ ਕੀਤੀ ਹੈ। ਇਹ ਕੰਪਨੀ ਹੁਣ ਹੈਮਪਟਨ ਸਕਾਈ ਰਿਐਲਿਟੀ ਲਿਮਟਿਡ ਵਜੋਂ ਜਾਣੀ ਜਾਂਦੀ ਹੈ। ਇਹ ਕੰਪਨੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮਾਲਕੀਅਤ ਵਾਲੀ ਦੱਸੀ ਗਈ ਹੈ। ਈਡੀ ਦਾ ਮੁੱਖ ਧਿਆਨ ਇਸ ਗੱਲ ਤੇ ਹੈ ਕਿ ਪੰਜਾਬ ਸਮਾਲ ਇੰਡਸਟਰੀ ਤੇ ਐਕਸਪੋਰਟ ਕਾਰਪੋਰੇਸ਼ਨ ਦੁਆਰਾ ਅਲਾਟ ਕੀਤੇ ਗਏ ਇਕ ਉਦਯੋਗਿਕ ਪਲਾਟ ਦਾ CLU ਨਿਯਮਾਂ ਦੀ ਉਲੰਘਣਾ ਕਰਕੇ ਘਿਓ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਮਨੋਰਥ ਪੱਤਰ ਤਿਆਰ ਕਰਨ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਐ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਦੇ ਵਿਚ ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ। ਸੀਨੀਅਰ ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਇਸ ਵਿਸਤ੍ਰਿਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਐ। ਡਾ ਦਲਜੀਤ ਸਿੰਘ ਚੀਮਾ ਨੂੰ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਐ। ਟੀਮ ਦੇ ਵਿਚ ਸੀਨੀਅਰ ਪਾਰਟੀ ਆਗੂ ਵੀ ਸ਼ਾਮਲ ਕੀਤੇ ਗਏ ਨੇ ਔਰ ਨਾਲ ਦੀ ਨਾਲ ਨੌਜਵਾਨਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ। ਪਾਰਟੀ ਦਾ ਮੁੱਖ ਉਦੇਸ਼ ਆਉਣ ਵਾਲੀਆਂ ਚੋਣਾਂ ਦੇ ਵਿਚ ਤਰਜੀਹਾਂ ਅਤੇ ਨੀਤੀਆਂ ਬਣਾਉਂਦੇ ਸਮੇਂ ਤਜਰਬੇ, ਨਵੇਂ ਵਿਚਾਰਾਂ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਸੰਤੁਲਿਤ ਮਿਸ਼ਰਣ ਪੈਦਾ ਕਰਨਾ ਹੈ। ਸਨੌਰ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਸਿਆਸੀ ਮੋੜ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ 2013 ਤੋਂ ਟਕਸਾਲੀ ਆਗੂ ਤੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਉਨ੍ਹਾਂ ਦੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਨਾਲ ਸਨੌਰ ਦੀ ਸਿਆਸੀ ਹਲਚਲ ਦੇ ਵਿਚ ਹੋਰ ਚਰਚਾ ਛਿੜ ਗਈ ਹੈ। ਪ੍ਰਦੀਪ ਜੋਸ਼ਨ ਨੂੰ ਸਨੌਰ ਦੀ ਸਥਾਨਕ ਸਿਆਸਤ ਵਿਚ ਲੰਮੇ ਸਮੇਂ ਤੋਂ ਸਰਗਰਮ ਆਗੂ ਵਜੋਂ ਜਾਣਿਆ ਜਾਂਦਾ। ਉਹ ਸਾਲ 2013 ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਔਰ ਪਾਰਟੀ ਦੀਆਂ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਉਂਦੇ ਆਏ ਨੇ। ਨਗਰ ਕੌਂਸਲ ਸਨੌਰ ਦੇ ਪ੍ਰਧਾਨ ਵਜੋਂ ਵੀ ਉਨ੍ਹਾਂ ਦੀ ਸਥਾਨਕ ਪੱਧਰ ਤੇ ਆਪਣੀ ਪਛਾਣ ਬਣੀ ਹੋਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਦੇ ਵਿਚ ਖਾਵਿਆ ਹੋਮਿਓਪੈਥੀ ਤੋਂ ਮੀਤਾ ਓਜਾ ਜੀ। ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਕੋਈ ਵੀ ਇਲਾਜ ਚਾਹੁੰਦੇ ਹੋ, ਚੈਨ ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨੇੜੇ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜਾ ਜੀ ਨੂੰ ਤੁਸੀਂ ਮਿਲ ਸਕਦੇ ਹੋ। ਖਾਵਿਆ ਹੋਮਿਓਪੈਥੀ ਗੋਲਡ ਮੈਡਲਿਸਟ ਨੇ, ਨੰਬਰ 6447607279। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਟਿਕਟ ਕਿਸੇ ਤਰ੍ਹਾਂ ਦੀ ਤੁਹਾਨੂੰ ਮਿਲ ਗਈ ਹੈ, ਟ੍ਰੈਫਿਕ ਦੀ ਉਲੰਘਣਾ ਹੋਣ ਦੇ ਵਿਚ ਤੁਹਾਡੀ ਮਦਦ ਕਰਨਗੇ। ਔਰ ਇਫ ਯੂ ਨੀਡ ਲਾਇਰ ਫੋਰ ਟ੍ਰੈਫਿਕ ਟਿਕਟ, ਮਿਊਨਸੀਪਲ ਬਾਈ ਲਾਅ, ਕ੍ਰਿਮੀਨਲ ਸਮਰੀ, ਔਰ ਕਿਸੇ ਵੇਲੇ ਲੈਂਡਲੋਰਡ ਤੇ ਕਿਰਾਏਦਾਰ ਦੇ ਵਿਚ ਇਸ਼ੂ ਵੀ ਹੁੰਦਾ, ਸਮਾਲ ਕਲੇਮ ਕੋਡ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ, 79 ਹੋਰੰਟੇਰੀਓ ਸਟਰੀਟ, ਬਫਲੋ ਪਲਾਜ਼ਾ, 416-716-3434 ਤੇ ਕਾਲ ਕੀਤੀ ਜਾ ਸਕਦੀ। ਆਲਬੀਨ ਇਜ਼ਲਿੰਗਟਨ ਦੇ ਚੌੜੇ ਬਾਜ਼ਾਰ ਦੇ ਵਿਚ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੈ, 264 ਇਜ਼ਲਿੰਗਟਨ ਐਟ ਆਲਬੀਨ। ਹੱਕਾ ਚਾਮਨ, ਮਨਚੂਰੀ ਚਿਕਨ, ਚਿਲੀ ਚਿਕਨ, ਹੌਟਨ ਸਾਬਰ ਸੂਪ, ਸਵਾਦਿਸ਼ਟ ਚਾਈਨੀਜ਼ ਖਾਣੇ ਦੇ ਸ਼ੌਕੀਨਾਂ ਲਈ ਅੰਡਰ ਲੀਗਲ ਲਾਇਸੈਂਸ। ਬ੍ਰਾਇਨ ਜੀ ਨੂੰ 264 ਇਜ਼ਲਿੰਗਟਨ ਤੇ ਆਲਬੀਨ ਤੇ ਕਾਲ ਕਰ ਸਕਦੇ ਹੋ, 416-749-8383। ਹੋਮ ਫਿਕਸ, ਇਕ ਅਦਾਰਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ, ਘਰ ਦੀ ਰੈਨੋਵੇਸ਼ਨ ਜੇਕਰ ਤੁਸੀਂ ਕਰਨੀ ਚਾਹੁੰਦੇ ਹੋ। If you need your home fix, call home fix, balki visit home fix, hardwood and laminate, ek ni aneka prakar di variety, har tarah di te har size di, porcelain tiles, ceramic tiles milengiyan, faucets and plumbing accessory ghar diyan niyan patton to leke ghar nu complete karan tak har item home fix to milegi, 2657 Dundas Street West, 20 Delta Park Boulevard, Brampton, number 905-796-2555। HK Movers Professionals, ਤੁਸੀਂ ਦੇਖਣਾ ਤਾਂ ਐਚ ਕੇ ਮੂਵਰ ਦਾ ਦੇਖ ਸਕਦੇ ਹੋ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੀ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਕੁਝ ਦਿਨਾਂ ਵਾਸਤੇ ਕਰਦੀ, ਜੇਕਰ ਅੱਗੋਂ ਚਾਬੀ ਨਹੀਂ ਮਿਲੀ ਜਾਂ ਵਪਾਰਕ ਅਦਾਰੇ ਦੀ ਨਹੀਂ ਮਿਲੀ ਤਾਂ ਸਮਾਨ ਪੈਕ ਹੋ ਗਿਆ, ਉਹਦੀਆਂ ਵੀ ਸਾਰੀਆਂ ਸਹੂਲਤਾਂ ਨਾਲ। ਐਚ ਕੇ ਮੂਵਰਸ ਐਂਡ ਸਟੋਰੇਜ, 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਅਤੇ ਆਲ ਓਵਰ ਕੈਨੇਡਾ ਦੇ ਵਿਚ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਨ ਮੂਵ ਕਰਵਾਉਣ ਲਈ ਕਾਲ ਕਰ ਸਕਦੇ ਹੋ। ਹਰਵਿੰਦਰ ਹੈਰੀ ਜੀ, 416-524-6004, 416-524-6704। ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ ਇਕ ਅਜਿਹਾ ਨਾਮ ਜੋ ਘਰ ਦੇ ਵਿਚ ਸੱਤਾਂ ਦਿਨਾਂ ਦੇ ਵਿਚ ਕੰਪਲੀਟ ਕੰਮ ਉਨਾ ਹੀ ਫੜਦੇ ਨੇ ਜਿੰਨਾ ਕਰ ਲੈਣਾ, 7 ਦਿਨ ਤੇ ਵਾਸ਼ਰੂਮ ਤੁਹਾਡੇ ਹਵਾਲੇ। ਜਿਗਿਊਜ਼ੀ ਸੋਣਾ, ਸਟੀਮਰ ਲਾਉਣਾ ਵੱਖਰੀ ਗੱਲ ਹੈ, ਸਿੰਪਲ ਬਣਾਉਣਾ ਉਹ ਵੱਖਰੀ ਗੱਲ ਹੈ, ਪਰ ਦਿਨ 7 ਹੀ ਲਗਿੰਦਾ ਲੱਗਣਗੇ। ਔਰ ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ, ਅਜੇ ਤੱਕ ਕੋਈ ਉਲਾਂਭਾ ਨਹੀਂ। ਪੀਲ ਰੈਨੋਵੇਸ਼ਨ, 6476487-648-1847-648-1847-1847। ਹਾਂ ਇਹ ਗੱਲ ਵੱਖਰੀ ਹੈ, ਇੱਕ ਵਾਸ਼ਰੂਮ ਵਧੀਆ ਬਣ ਗਿਆ, ਮੂਡ ਬਣ ਗਿਆ ਵੀ ਚਲੋ ਦੂਜਾ ਬਣਾ ਲਈਏ, ਤੇ ਫਿਰ 7 ਦਿਨ ਹੋਰ ਲੱਗਣੇ। ਪੀਲ ਰੈਨੋਵੇਸ਼ਨ ਅਜਿਹਾ ਅਕਸਰ ਹੀ ਹੋ ਜਾਂਦਾ ਹੈ ਕਿ ਇੱਕ ਬਣਾ ਲਿਆ, ਚਲੋ ਹੁਣ ਲੰਘਿਆ, ਦੂਜਾ ਵੀ ਬਣਾ ਲਈਏ। ਪੀਲ ਰੈਨੋਵੇਸ਼ਨ, 6476487-1847। ਰਿਟਸ ਫਰਨੀਚਰ, 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਕੁਆਲਿਟੀ ਦਾ ਤੁਸੀਂ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ ਲੈਣੀ ਹੈ, ਰਿਟਸ ਫਰਨੀਚਰ ਤੇ ਆ ਸਕਦੇ ਹੋ। ਨੰਬਰ ਟੂ ਕਾਲ 905-232-7499-92-9 4898। ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ, ਇੰਜਨ, ਟਰਾਂਸਮਿਸ਼ਨ ਰੀਬੈਲਟ ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, A2Z ਕਿਸੇ ਤਰ੍ਹਾਂ ਦੀ ਸਰਵਿਸ ਲਈ। ਫੇਅਰ ਪ੍ਰਾਈਜ਼ 14 ਸਾਲ ਦਾ ਐਕਸਪੀਰੀਅੰਸ ਲੈ ਕੇ ਵੀ ਸੁੱਖਾ ਢੇਸੀ ਤੇ ਹੈਪੀ ਬੜਿਆਜ਼ੀ, 1 ਗੁੱਡ ਮਾਰਕ ਪਲੇਸ, E2B ਕੋਚ, ਜੁਟ ਨੰਬਰ 5, ਨੰਬਰ 6477-06-9257 ਤੇ ਕਾਲ ਕਰ ਸਕਦੇ ਹੋ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਉਸ ਦੀ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦੇ ਹੋ, ਸਾਨੂੰ ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਅਸੀਂ ਸਿਰਫ ਇਕ ਫੋਨ ਕਾਲ ਦੀ ਦੂਰੀ ਤੇ ਹਾਂ ਜੀ। ਸਾਡਾ ਫਿਲਹਾਲ ਤਾਂ 1997 ਤੋਂ ਲੈ ਕੇ ਹੁਣ ਤੱਕ ਕੋਈ ਸੇਲਸ ਮੈਨੇਜਰ ਮਾਰਕੀਟ ਦੇ ਵਿਚ ਨਹੀਂ ਹੈ, ਪਰੰਤੂ ਹੁਣ ਜਦੋਂ ਕਿ ਤੁਸੀਂ ਜਾਣਦੇ ਹੋ ਕਿ CJMR 1320 ਦੀ ਫੁੱਲ ਪਲੈਜ ਮੈਨੇਜਮੈਂਟ ਤੁਹਾਡੇ ਆਪਣੇ ਚਾਵਲਾ ਨਿਊਜ਼ ਨੈਟਵਰਕ CNN ਟੋਰਾਂਟੋ ਦੇ ਹੇਠ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿਚ ਜਦੋਂ ਅਸੀਂ ਇਹਦੀ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਾਂ, ਜਿਹਦਾ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਸਾਡੇ ਸਾਰੇ ਹੀ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਹੋਸਟ ਨੇ ਜਿਨ੍ਹਾਂ ਨੇ ਸਾਨੂੰ ਜੁਆਇਨ ਕਰਨਾ ਵਾਸਤੇ, ਉਨ੍ਹਾਂ ਵਾਸਤੇ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ ਡਿਕਸੀ ਡੈਰੀ ਦੇ ਨਜ਼ਦੀਕ ਡਰੀ ਰੋਡ ਤੇ ਸਾਈਨ ਲਾਗੇ ਨੇ, ਜੇਕਰ ਤੁਸੀਂ ਵਿਜਿਟ ਕਰਨਾ ਹੋਵੇਗਾ ਜਦੋਂ ਮਰਜ਼ੀ ਤੁਸੀਂ ਉੱਥੇ ਵਿਜਿਟ ਵੀ ਕਰ ਸਕਿਆ ਕਰੋਗੇ। ਜਦੋਂ ਅਸੀਂ ਕੁੰਡ ਚੁਕਾਈ ਕਰਾਂਗੇ, ਰਿਬਨ ਕਟਿੰਗ ਹੋਵੇਗੀ, ਕਮਿਊਨਿਟੀ ਨੂੰ ਇਨਵੀਟੇਸ਼ਨ ਖੁੱਲ੍ਹਾ ਹੋਵੇਗਾ, ਜੋ ਜਥਾ ਸ਼ਕਤ ਚਾਹ ਪਾਣੀ ਦੀ ਸੇਵਾ ਸਾਡੇ ਕੋਲ ਹੀ ਆਪਾਂ ਕਰਾਂਗੇ। ਉਧਰ ਰਲ ਕੇ ਇਸ ਚੈਨਲ ਨੇ 70 ਸਾਲਾਂ ਦੇ ਵਿਚ ਕਮਿਊਨਿਟੀ ਨੇ ਇਹਦੇ ਕੋਲ ਬਹੁਤ ਕੁਝ ਲਿਆ, ਬਹੁਤ ਸੋਹਣੇ ਪਿਆਰੇ ਪਿਆਰੇ ਵਧੀਆ ਇੰਟੈਲੀਜੈਂਟ ਨਵੀਂ ਗ੍ਰਾਮੀ ਹੋਸਟ ਇਸ ਚੈਨਲ ਨੇ 70 ਸਾਲਾਂ ਦੇ ਵਿਚ ਦਿੱਤੇ ਨੇ। ਕਮਿਊਨਿਟੀ ਦੇ ਵਿਚ ਹਰ ਦੁੱਖ ਸੁੱਖ ਦੇ ਵਿਚ ਭਾਈਵਾਰ ਰਿਹਾ ਸੀ ਜਮਾਰ 1320। ਪਿਛਲੇ 30 ਵਰਿਆਂ ਤੋਂ ਮੈਂ ਇਹਦੀ ਗਵਾਹੀ ਭਰਦਾ, ਉਸ ਤੋਂ ਪਹਿਲਾਂ ਵੀ ਨਾਮੀ ਗ੍ਰਾਮੀ ਹੋਸਟ ਇਹਦੇ ਹੋਸਟ ਰਹੇ ਨੇ, ਬਹੁਤ ਸਾਰਿਆਂ ਨੇ ਵਿਸ਼ਵ ਪੱਧਰ ਤਰੱਕੀ ਹਾਸਲ ਕੀਤੀ ਹੈ, ਬਹੁਤ ਸਾਰਿਆਂ ਨੇ ਆਪਣੇ ਨਾਮ ਬਣਾਏ ਨੇ, ਵਪਾਰਕ ਅਦਾਰਿਆਂ ਦੇ ਵਿਚ ਬਹੁਤ ਵੱਡੀ ਕਾਮਯਾਬੀ ਲਿਆਉਣ ਵਾਸਤੇ ਵੀ ਸੀ। ਜਮਾਰ 1320 ਇਕ ਵਾਹਿਦ ਅਜਿਹਾ ਰੇਡੀਓ ਜਦੋਂ ਇਕ ਦਾ ਰੇਡੀਓ ਹੋਰ ਚੱਲਦਾ ਹੁੰਦਾ ਸੀ, ਤੇ 1320 ਫੁੱਲ ਪਲੈਜ ਸਟੇਸ਼ਨ ਪੰਜਾਬੀ ਕਮਿਊਨਿਟੀ ਦਾ ਜਿਹੜਾ ਹੈ ਉਹ ਪ੍ਰਾਊਡ ਫੀਲ ਕਰਦੇ ਸਨ ਕਿ ਸੀਜੀਐਮਆਰ ਦੇ ਵਿਚ ਸਾਡੀ ਐਡ ਚੱਲਦੀ ਹੈ। ਸੀਜੀਐਮਆਰ ਕਮਿਊਨਿਟੀ ਦੇ ਲਈ ਹਰ ਦੁੱਖ ਸੁੱਖ ਦੇ ਵਿਚ ਪਤਾ ਨੀ ਕਿੰਨੇ ਕੁ ਅਸੀਂ ਅਣਗਿਣਤ ਰੇਡੀਓ ਥਾਣੇ ਦੇ ਰਾਹੀਂ ਕਰਕੇ ਜਿਹੜੇ ਨੇ ਧਾਰਮਿਕ ਅਦਾਰਿਆਂ ਨੂੰ ਜਿਹੜਾ ਹੈ ਉਹਦੀ ਜਿਹੜੀਆਂ ਨੇ ਬਿਲਡਿੰਗਾਂ ਬਣਾਉਣ ਦੇ ਵਿਚ, ਇੱਥੋਂ ਇੰਡੀਆ ਦੇ ਵਿਚ ਜਿਹੜੇ ਫਲੱਡ ਆਏ ਨੇ ਜਾਂ ਹੋਰ ਕੈਨੇਡਾ ਦੇ ਵਿਚ ਫਲੱਡ ਆਏ ਨੇ ਜਾਂ ਕਈਆਂ ਕੰਟਰੀਆਂ ਦੇ ਵਿਚ ਲੋੜ ਪਈ ਹੈ, ਉੱਥੇ ਸੀਜੀਐਮਆਰ 1320 ਦੀ ਮੈਨੇਜਮੈਂਟ ਨੇ ਜਿਹੜਾ ਹੈ ਕਦੀ ਸਾਨੂੰ ਰੋਕਿਆ ਨਹੀਂ ਕਿ ਤੁਸੀਂ ਫੰਡ ਰੇਜ਼ ਨਹੀਂ ਕਰਨੇ। ਫੰਡ ਰੇਜ਼ ਕਰਨ ਦੇ ਵਿਚ ਖੁਦ ਉਨ੍ਹਾਂ ਨੇ ਸੇਵਾ ਫੂਡ ਬੈਂਕ ਵਰਗੀਆਂ ਜਿਹੜੀਆਂ ਮਤਲਬ ਸੰਸਥਾਵਾਂ ਨੇ ਉਨ੍ਹਾਂ ਦੇ ਲਈ ਯੋਗਦਾਨ ਦਿੱਤੇ ਨੇ। ਔਰ ਕਮਿਊਨਿਟੀ ਦੀ ਇਕ ਪਹਿਚਾਣ ਹੈ 1320, ਕਮਿਊਨਿਟੀ ਦੀ ਜਾਨ ਹੈ 1320, ਔਰ ਅਸੀਂ ਦੁਬਾਰਾ ਇਸ ਨੂੰ ਲੈ ਕੇ ਆਏ ਇਹਦੀ ਜਿਹੜੀ ਹੈ ਤੁਸੀਂ ਖੁਸ਼ੀਆਂ ਮਨਾ ਰਹੇ ਹੋ, ਵਧਾਈਆਂ ਸਾਨੂੰ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਸਭਨਾਂ ਦਾ ਧੰਨਵਾਦ। ਜੁਆਇਨ ਕਰ ਚੁੱਕੇ ਨੇ ਮੈਨੂੰ ਮੈਡਮ ਅੰਜੂ ਸਿੱਕਾ ਜੀ, ਕਰਦੇ ਆ ਉਹਨਾਂ ਦਾ ਸਵਾਗਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੰਜੂ ਜੀ ਵੈਲਕਮ। ਔਰ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਅਸੀਂ ਹੁਣ ਇਕ ਲਵਾਂਗੇ ਛੋਟੀ ਜੀ ਬ੍ਰੇਕ ਤੇ, ਫਿਰ ਉਸ ਤੋਂ ਬਾਅਦ ਮੇਰੇ ਪਾਸ ਇਕ ਵਿਸ਼ੇਸ਼ ਰਿਪੋਰਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਹਾਡੇ ਪਾਸ ਕੋਈ ਕਮਿਊਨਿਟੀ ਨਿਊਜ਼ ਦੀ ਇਨਫੋਰਮੇਸ਼ਨ ਹੋਵੇ, ਅਸੀਂ 1997 ਤੋਂ ਹੀ ਕਮਿਊਨਿਟੀ ਦੀ ਕਿਸੇ ਵੀ ਨਿਊਜ਼ ਦਾ ਪੈਸਾ ਨਹੀਂ ਚਾਰਜ ਕੀਤਾ, ਤਾਂ ਅਗਾਂਹ ਵੀ ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਸਿਲਸਿਲਾ ਬਰਕਰਾਰ ਰਹੇ, ਤੇ ਤੁਸੀਂ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਕਮਿਊਨਿਟੀ ਨਿਊਜ਼ ਭੇਜਣੀ ਚਾਹੋ। ਮੇਰੀ ਬੇਨਤੀ ਜ਼ਰੂਰ ਹੁੰਦੀ ਹੈ ਕਿ ਤੁਸੀਂ ਜਦੋਂ ਭੇਜੋ ਤੇ ਇੱਕ ਫੋਨ ਕਾਲਸ ਵੀ ਨਾਲ ਕਰ ਲਿਆ ਕਰੋ। ਨੰਬਰ ਹੈ 416-716-7794। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
6: Real news, real impact, showing you real world. CJMR 1320. CJMR 1320. The voice of the city.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ, ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
7: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਦਾ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 Top Choice Electronics

0: Option.
1: Open 7 days a week. Located at 1850 Albion Road, Etobicoke.
2: 3 locations to serve you.
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਚਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1-800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-464-5064-64।
6: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
4: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
7: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ,
8: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
9: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
7: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
10: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
11: 647-8886-6000।
10: ਬਾਬਾ ਜੀ, ਆ ਕਿਹੜਾ ਮੰਤਰ ਹੈ?
11: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
10: ਪੱਕੀ ਗੱਲ ਬਾਬਾ ਜੀ,
11: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
12: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-8886-6000 ਔਰ ਵਿਜ਼ਿਟ NRIMB.com।
4: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ ਆਈ ਪੀ ਟੀ ਵੀ ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 ਆਈ ਪੀ ਟੀ ਵੀ ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
13: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਜ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
14: You're listening to CNN Toronto, Chawla News Network, Toronto.
15: ਇਹ ਆਕਾਸ਼ਵਾਣੀ 1320 ਬਿਟ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਸਟੂਡੀਓ ਦੇ ਨੰਬਰ ਨੇ 905-813-1320 CNN ਟੋਰਾਂਟੋ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਦੇ ਵਿਚ ਸਾਥ ਦੇ ਰਹੇ ਨੇ ਮੈਡਮ ਅੰਜੂ ਸਿੱਕਾ ਜੀ ਔਰ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਪਹਿਲਾਂ ਵੈਦਰ ਰਿਪੋਰਟ ਤਾਂ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਇਕ ਜਿਹੜੀ ਹੈ ਰਿਪੋਰਟ ਜੋ ਹੈ ਖਾਸ ਤੌਰ ਤੇ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਉਹ ਸਾਂਝੀ ਕਰਦੇ ਹਾਂ। ਹਾਂਜੀ ਵੈਦਰ ਰਿਪੋਰਟ ਲੈ ਕੇ ਹਾਜ਼ਰ ਨੇ ਮੈਡਮ ਅੰਜੂ ਸਿੰਘ।
16: ਰਾਈਟ ਨਾਓ ਟੈਂਪਰੇਚਰ 18°C ਹੈ, ਕੱਲ ਦਾ ਹਾਈਐਸਟ 23, ਲੋਵੈਸਟ 12 ਰਹੇਗਾ, ਕਲਾਉਡੀ ਡੇ। ਔਰ ਵੈਦਰ ਦੀ ਗੱਲ ਕਰਦੇ ਹਾਂ ਇਸ ਹਫ਼ਤੇ ਦੀ, ਤਾਂ ਜਿਹੜਾ ਵੀਕ ਹੈਗਾ ਕਾਫੀ ਜ਼ਿਆਦਾ ਗਰਮ ਹੋਏਗਾ, ਚਾਂਸਿਸ ਆਫ ਰੇਨ ਆਲਸੋ ਥਰੂ ਆਊਟ ਦਾ ਵੀਕ।
15: ਅੱਜ ਦੀ ਵੈਦਰ ਰਿਪੋਰਟ ਖਾਸ ਤੌਰ ਤੇ ਬੇਕਾਬੂ ਹੋ ਰਹੀਆਂ ਕੁਦਰਤੀ ਆਫ਼ਤਾਂ, ਕੁਦਰਤੀ ਆਫ਼ਤਾਂ ਅੱਜ ਦਾ ਨਹੀਂ ਜਦੋਂ ਦਾ ਇਹ ਸੰਸਾਰ ਬਣਿਆ ਉਦੋਂ ਤੱਕ ਹੀ ਆਫ਼ਤਾਂ ਜਿਹੜੀਆਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ। ਔਰ ਜਲ ਸੰਕਟ ਦੀ ਆਹਟ ਜੇ ਰਿਪੋਰਟ ਹੈ ਕਿ ਹਿਮਾਲਿਆ ਲਗਾਤਾਰ ਇਵੇਂ ਪਿੰਗਲਦਾ ਰਿਹਾ ਤਾਂ ਸਭ ਤੋਂ ਵੱਡਾ ਇਹਦਾ ਅਸਰ ਜਿਹੜੀ ਮਾਰ ਹੈ ਉਹ ਭਾਰਤ ਤੇ ਪੈਣੀ ਕੀ ਹੈ ਉਹ ਮਾਮਲਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰੰਤੂ ਉਸ ਤੋਂ ਪਹਿਲਾਂ ਇਕ ਸੈਡ ਨਿਊਜ਼ ਹੈ ਕਿ ਸਾਡੇ ਵੀਰ ਬੌਬੀ ਸਿੱਧੂ ਹੁਣਾਂ ਨੇ ਸੂਚਨਾ ਭੇਜੀ ਹੈ ਕਿ ਸਰਦਾਰਨੀ ਜੋਗਿੰਦਰ ਕੌਰ ਜੀ ਜੋ ਅਕਾਲ ਚਲਾਣਾ ਕਰ ਗਏ ਹਨ ਉਨ੍ਹਾਂ ਦੀਆਂ ਅੰਤਮ ਰਸਮਾਂ 16 ਸਪਤੰਬਰ ਨੂੰ 1 ਵਜੇ ਲੈ ਕੇ 3 ਵਜੇ ਤੱਕ ਜਿਹੜੀਆਂ ਨੇ ਬ੍ਰੈਮਟਨ ਕ੍ਰੈਮਟੇਰੀਅਨ ਸੈਂਟਰ ਜੋ 30 ਬ੍ਰੈਮਟਨ ਦੇ ਉੱਤੇ ਹੋਣਗੀਆਂ 16 ਸਪਤੰਬਰ ਨੂੰ, ਅੱਜ 14, 15 ਤੇ 16 ਨੂੰ। ਤੇ ਅਰਦਾਸ ਜਿਹੜੀ ਹੈ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬ੍ਰੈਮਟਨ ਜੋ 99 ਗਿਲਡਨ ਰੋਡ ਦੇ ਵਿਚ ਹੈ ਉਥੇ ਹੋਣਗੀਆਂ। ਸੋ ਅਸੀਂ ਸਰਦਾਰਨੀ ਜੋਗਿੰਦਰ ਕੌਰ ਜੀ ਦੇ ਅਕਾਲ ਚਲਾਣੇ ਦੇ ਉੱਤੇ ਦਿਲੋਂ ਦੁੱਖ ਦਾ ਇਜ਼ਹਾਰ ਕਰਦੇ ਹਾਂ। ਔਰ ਬੌਬੀ ਸਿੱਧੂ ਹੁਣ ਤੁਸੀਂ ਕਾਲ ਕਰ ਸਕਦੇ ਹੋ 6475393020 6475393020 ਤੇ ਕਾਲ ਕੀਤਾ ਜਾ ਸਕਦਾ। ਸਰਦਾਰ ਗੁਰਨਾਮ ਸਿੰਘ ਜੀ ਕੀ ਦਾ ਹਾਜ਼ਰ ਹੋਣਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਵੋਇਸ ਆਫ ਸਿਟੀ 1320 AM ਤੁਸੀਂ ਇਸ ਵਕਤ ਸੁਣ ਰਹੇ ਹੋ ਵਿਸ਼ੇਸ਼ ਰਿਪੋਰਟ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ
17: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
15: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਵਿਸ਼ੇਸ਼ ਰਿਪੋਰਟ ਬੇਕਾਬੂ ਹੋ ਰਹੀਆਂ ਕੁਦਰਤੀ ਆਫ਼ਤਾਂ ਜਲ ਸੰਕਟ ਦੀ ਆਹਟ ਹਿਮਾਲਿਆ ਇਸੇ ਤਰ੍ਹਾਂ ਪਿੰਗਲਦਾ ਰਿਹਾ ਤਾਂ ਭਾਰਤ ਦੀ 20% GDP ਰੁੜ ਜਾਵੇਗੀ। ਵਿਗਿਆਨੀਆਂ ਤੇ ਅਰਥ ਸ਼ਾਸਤਰੀਆਂ ਨੇ ਇਸ ਤੇ ਚਿੰਤਾ ਪ੍ਰਗਟਾਈ ਏ। 56 ਗਲੇਸ਼ੀਅਰ ਝੀਲਾਂ ਨੂੰ ਦਸਿਆ ਬੇਹੱਦ ਸੰਵੇਦਨਸ਼ੀਲ, ਹਿਮਾਲਿਆ ਅਜੇ ਇਕ ਬੇਹੱਦ ਖਤਰਨਾਕ ਮੋੜ ਤੇ ਖੜਾ। ਭਾਵੇਂ ਕਿ ਅਸੀਂ ਜਦੋਂ ਇਹੋ ਜਿਹੀਆਂ ਰਿਪੋਰਟ ਪੇਸ਼ ਕਰਦੇ ਹਾਂ ਅਸੀਂ ਬਹੁਤਾ ਸੋਚਦੇ ਹਾਂ ਕਿ ਸਾਡੇ ਤੇ ਅਸਰ ਨਹੀਂ ਪੈਣਾ, ਨਹੀਂ, ਇਹ ਪੂਰੇ ਵਿਸ਼ਵ ਤੇ ਪੂਰੇ ਸੰਸਾਰ ਤੇ ਹੀ ਇਨ੍ਹਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜ਼ਰੂਰ ਅਸਰ ਪੈਂਦਾ ਹੈ। ਜੇ ਅਸੀਂ ਅੱਜ ਇੱਥੇ ਹਾਂ ਤਾਂ ਸਾਡੇ ਭੈਣ ਭਰਾ, ਦੋਸਤ ਮਿੱਤਰ, ਸਨੇਹੀ, ਸਾਡਾ ਲਾਣਾ ਜਿਹੜਾ ਹੈ ਉਹ ਵਾਪਸ ਬੈਕ ਹੋਮ ਵੀ ਹੈ। 56 ਗਲੇਸ਼ੀਅਰ, ਕੋਈ ਛੋਟੀ ਰਕਮ ਨਹੀਂ, ਝੀਲਾਂ ਨੂੰ ਦੱਸਿਆ ਬੇਹੱਦ ਸੰਵੇਦਨਸ਼ੀਲ, ਹਿਮਾਲਿਆ ਅੱਜ ਇਕ ਬੇਹੱਦ ਖਤਰਨਾਕ ਮੋੜ ਤੇ ਖੜਾ ਹੈ ਜਿੱਥੇ ਜਲਵਾਯੂ ਤਬਦੀਲੀ ਕਾਰਨ ਗਲੇਸ਼ੀਅਰ ਪਿਛਲੇ ਦਹਾਕੇ ਦੇ ਮੁਕਾਬਲੇ 65% ਤੇਜ਼ੀ ਦੇ ਨਾਲ ਪਿੰਗਲ ਰਿਹਾ ਹੈ। ਉਥੇ ਗਲੋਬਲ ਕੰਸਲਟੈਂਸੀ ਸਿਸਟਮਿਕ ਇੰਟੀਗ੍ਰੇਟਿਡ ਮਾਊਂਟ ਇਨਸੀਟਿਵ ICIMOD ਅਤੇ GP ਪੰਤ ਨੈਸ਼ਨਲ ਇੰਸਟੀਚਿਊਟ ਆਫ ਹਿਮਾਲੀਅਨ ਇਨਵਾਇਰਮੈਂਟ ਦੀ ਹਾਲੀਆ ਰਿਪੋਰਟ ਦੇ ਮੁਤਾਬਕ ਪਹਾੜਾਂ ਦਾ ਤੇਜ਼ੀ ਨਾਲ ਬਦਲ ਰਿਹਾ ਵਾਤਾਵਰਨ ਸਿਰਫ ਸਥਾਨਕ ਤਬਾਹੀ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਸਿੱਧੇ ਤੌਰ ਤੇ ਭਾਰਤ ਦੀ ਆਰਥਿਕ ਰੀੜ ਨੂੰ ਪ੍ਰਭਾਵਿਤ ਕਰ ਰਿਹਾ। ਨੇਪਾਲ ਅਤੇ ਤਿੱਬਤ ਵਿਚ ਹਾਲ ਹੀ ਵਿਚ ਆਏ ਭਿਆਨਕ ਹੜ੍ਹ ਜਿਨ੍ਹਾਂ ਵਿਚ 1300 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਇਸ ਗੱਲ ਦਾ ਸੰਕੇਤ ਹਨ ਕਿ ਹਿਮਾਲੀਅਨ ਖੇਤਰ ਵਿਚ ਆਫ਼ਤਾਂ ਦਾ ਖਤਰਾ ਹੁਣ ਗੰਭੀਰ ਰੂਪ ਧਾਰ ਕਰ ਚੁੱਕਾ ਹੈ। ਹਿਮਾਲਿਆ ਦਾ ਕੁਦਰਤੀ ਜਲ ਤੰਤਰ ਭਾਰਤ ਦੀ ਕਰੀਬ 20% GDP ਨੂੰ ਆਧਾਰ ਦਿੰਦਾ ਹੈ। ਇਸ ਨਾਲ ਕਣਕ, ਚੌਲ, ਚਾਹ, ਪਨ ਬਿਜਲੀ ਅਤੇ ਧਾਰਮਿਕ ਸੈਰ ਸਪਾਟੇ ਨਾਲ ਜੁੜੀਆਂ ਅਰਥ ਵਿਵਸਥਾਵਾਂ ਚਲਦੀਆਂ ਹਨ। ਜੇ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਗਏ ਅਤੇ ਗਲੇਸ਼ੀਅਰ ਇਸੇ ਰਫ਼ਤਾਰ ਨਾਲ ਪਿੰਘਲਦੇ ਰਹੇ ਤਾਂ ਭਾਰਤ ਦੀ 20% GDP ਲਗਭਗ ਬਹਿ ਜਾਵੇਗੀ। ਭਾਰਤ ਦਾ ਕਰੀਬ 18% ਭੂ ਭਾਗ ਹਿਮਾਲਿਆ ਖੇਤਰ ਵਿਚ ਆਉਂਦਾ ਹੈ ਪਰ ਦੇਸ਼ ਵਿਚ ਆਉਣ ਵਾਲੀਆਂ ਕੁੱਲ ਆਫ਼ਤਾਂ ਦਾ 35% ਹਿੱਸਾ ਇਸੇ ਖੇਤਰ ਦੇ ਨਾਲ ਜੁੜਿਆ ਹੈ। ਸੰਸਦ ਵਿਚ ਦਿੱਤੀ ਜਾਣਕਾਰੀ ਮੁਤਾਬਕ ਭਾਰਤੀ ਹਿਮਾਲੀਅਨ ਖੇਤਰ ਵਿਚ ਉੱਚ ਖਤਰੇ ਵਾਲੀਆਂ 189 ਝੀਲਾਂ ਦਾ ਵਿਗਿਆਨ ਮੁਲਾਂਕਣ ਕੀਤਾ ਗਿਆ ਜਿਨ੍ਹਾਂ ਵਿਚੋਂ 56 ਝੀਲਾਂ ਨੂੰ ਬੇਹੱਦ ਉੱਚ ਖੇਤਰ ਦੀ ਸ਼੍ਰੇਣੀ ਵਿਚ ਰੱਖਿਆ ਗਿਆ। ਕੇਂਦਰੀ ਜਲ ਆਯੋਗ ਹਿਮਾਲਿਆ ਦੀ ਨਦੀਆਂ ਘਾਟੀਆਂ ਵਿਚ 10 ਹੈਕਟੇਅਰ ਤੋਂ ਵੱਡੀਆਂ 2485 ਝੀਲਾਂ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਤਾਂ ਜੋ ਕਿਸੇ ਵੀ ਅਣਸੁਖਾਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਪਿਛਲੀਆਂ ਆਫ਼ਤਾਂ ਦੇ ਜ਼ਖਮ ਅੱਜ ਵੀ ਡੂੰਘੇ ਹਨ। ਸਨ 2023 ਵਿਚ ਸਿੱਕਮ ਅਤੇ 2021 ਵਿਚ ਰਿਪੋਰਟ ਦੱਸਦੀ ਹੈ ਕਿ ਉਤਰਾਖੰਡ ਦੀਆਂ ਰਿਸ਼ੀ ਗੰਗਾ ਅਤੇ ਧੌਲੀ ਗੰਗਾ ਘਾਟੀਆਂ ਵਿਚ ਆਏ ਹੜ੍ਹਾਂ ਵਿਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਇਹ ਖਤਰਾ ਸਿਰਫ ਅਚਾਨਕ ਆਉਣ ਵਾਲੇ ਹੜ੍ਹਾਂ ਤੱਕ ਸੀਮਿਤ ਨਹੀਂ ਹੈ ਸਗੋਂ ਜੀਵਨਦਾਇਕ ਨਦੀਆਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਰਿਪੋਰਟ ਮੁਤਾਬਕ ਹਿਮਾਲਿਆ ਦਾ ਕੁਦਰਤੀ ਜਲ ਤੰਤਰ ਭਾਰਤ ਦੀ ਕਰੀਬ 20% GDP ਨੂੰ ਆਧਾਰ ਦਿੰਦਾ ਜਿਸ ਨਾਲ ਕਣਕ, ਚੌਲ, ਚਾਹ, ਬਿਜਲੀ, ਪਨ ਬਿਜਲੀ ਅਤੇ ਧਾਰਮਿਕ ਸੈਰ ਸਪਾਟੇ ਦੀਆਂ ਅਰਥ ਵਿਵਸਥਾਵਾਂ ਚਲਦੀਆਂ ਹਨ। ਬਦਕਿਸਮਤੀ ਰਿਪੋਰਟ ਕਹਿੰਦੀ ਹੈ ਇਹ ਹੈ ਕਿ ਇਹ ਵਿਸ਼ਾਲ ਆਰਥਿਕ ਮੁੱਲ ਦਾ ਸਿਰਫ 5% ਹੀ ਪਹਾੜੀ ਸੂਬਿਆਂ ਤੱਕ ਪਹੁੰਚਦਾ। ਲੰਡਨ ਸਕੂਲ ਆਫ ਇਕਨੋਮਿਕਸ ਦੇ ਅਰਥ ਸ਼ਾਸਤਰੀ ਲਾਰਡ ਨਿਕੋਲਸ ਸਟਰਨ ਨੇ ਚੇਤਾਵਨੀ ਦਿੱਤੀ ਹੈ ਕਿ ਆਰਟਿਕ ਜਾਂ ਅੰਟਾਰਟਿਕ ਦੇ ਉਲਟ ਇਸ ਥਰਡ ਪੋਲ ਭਾਵ ਤੀਜੇ ਧਰੁਵ ਦੇ ਹੇਠਾਂ ਕਰੋੜਾਂ ਲੋਕ ਵਸਦੇ ਹਨ। ਇਹ ਇਕ ਰਾਸ਼ਟਰੀ ਅਤੇ ਕੌਮਾਂਤਰੀ ਬੁਨਿਆਦੀ ਢਾਂਚਾ ਹੈ ਜਿਸ ਦਾ ਵਾਤਾਵਰਨ ਇਕ ਖਤਰਨਾਕ ਟਿਪਿੰਗ ਪੁਆਇੰਟ ਦੇ ਨੇੜੇ ਪਹੁੰਚ ਰਿਹਾ ਹੈ। ਰਿਪੋਰਟ ਮੁਤਾਬਕ ਹਿਮਾਲਿਆ ਦੇ ਗਲੇਸ਼ੀਅਰਾਂ ਦੇ ਪਿਘਲਣ ਲਈ ਕਰੀਬ ਇਕ ਤਿਹਾਈ ਹੱਦ ਤੱਕ ਬਲੈਕ ਕਾਰਬਨ ਭਾਵ ਕਾਲਾ ਧੂੰਆਂ ਜ਼ਿੰਮੇਵਾਰ ਹੈ ਜੋ ਮੁੱਖ ਤੌਰ ਤੇ ਮੈਦਾਨੀ ਇਲਾਕਿਆਂ ਦੀਆਂ ਇੱਟਾਂ ਦੀਆਂ ਭੱਠੀਆਂ ਦੇ ਵਿਚੋਂ ਨਿਕਲਦਾ ਹੈ। ਇਹ ਕਾਲਕ ਬਰਫ਼ ਤੇ ਜੰਮ ਕੇ ਸੂਰਜ ਦੀ ਗਰਮੀ ਸੋਖਦੀ ਹੈ ਤੇ ਪਿਘਲਣ ਦੀ ਰਫ਼ਤਾਰ ਤੇਜ਼ ਕਰਦੀ ਹੈ। ਇਸ ਤੋਂ ਇਲਾਵਾ ਹਿਮਾਲਿਆ ਕਾਰਾਕੋਰਮ ਖੇਤਰ ਦੇ ਅਨੁਮਾਨਿਤ 40,000 ਗਲੇਸ਼ੀਅਰ ਵਿਚੋਂ ਸਿਰਫ 21 ਦੀ ਹੀ ਵਿਸਥਾਰਪੂਰਵਕ ਅਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਜੋ ਕਿ ਨਿਗਰਾਨੀ ਦੀ ਗੰਭੀਰ ਘਾਟ ਨੂੰ ਦਰਸਾਉਂਦੀ ਹੈ। ICIMOD ਦੀ ਡਾਇਰੈਕਟਰ ਜਨਰਲ ਪੇਮਾ ਦਾ ਮੰਨਣਾ ਹੈ ਕਿ ਖਤਰੇ ਸਰਹੱਦਾਂ ਨੂੰ ਨਹੀਂ ਮੰਨਦੇ ਅਤੇ ਕੋਈ ਵੀ ਦੇਸ਼ ਇਕੱਲਾ ਇਸ ਸੰਕਟ ਨਾਲ ਨਹੀਂ ਨਜਿੱਠ ਸਕਦਾ। ਰਿਪੋਰਟ ਵਿਚ ਤਰਜੀਹ ਦੇ ਆਧਾਰ ਤੇ 10 ਤਬਦੀਲੀਆਂ ਦਾ ਸੁਝਾਅ ਦਿੱਤਾ ਗਿਆ ਜਿਨ੍ਹਾਂ ਵਿਚ ਬਲੈਕ ਕਾਰਬਨ ਦੇ ਨਿਕਾਸ ਵਿਚ ਕਮੀ ਲਿਆਉਣ, ਗਲੇਸ਼ੀਅਰ ਦੀ ਨਿਗਰਾਨੀ ਵਧਾਉਣ ਅਤੇ ਆਫ਼ਤ ਤੋਂ ਪਹਿਲਾਂ ਚੇਤਾਵਨੀ ਦੇਣ ਵਾਲੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰਤੀ ਹਿਮਾਲੀਅਨ ਖੇਤਰ ਵਿਚ ਸਾਲ ਭਰ ਆਉਣ ਵਾਲੇ ਕਰੀਬ 40 ਕਰੋੜ ਸੈਲਾਨੀਆਂ ਦੇ ਮੱਦੇਨਜ਼ਰ ਸੈਰ ਸਪਾਟੇ ਦਾ ਮਾਡਲ ਵੀ ਬਦਲਣਾ ਪਵੇਗਾ ਤਾਂ ਕਿ ਜੋ ਸੈਲਾਨੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਬਜਾਏ ਸਥਾਨਕ ਪੱਧਰ ਦੇ ਮੁੱਲ ਸਿਰਜਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਤਰਜੀਹ ਦਿੱਤੀ ਜਾ ਸਕੇ। ਜੇ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਦਰ ਪੀੜੀਆਂ ਲਈ ਜੀਵਨ ਅਤੇ ਰੋਜ਼ੀ ਰੋਟੀ ਦੋਵੇਂ ਖਤਰੇ ਵਿਚ ਪੈ ਜਾਣਗੇ। ਇਹ ਸੀ ਅੱਜ ਦੀ ਇਕ ਵਿਸ਼ੇਸ਼ ਰਿਪੋਰਟ। ਹੁਣ ਅਸੀਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਕਰਾਂਗੇ ਗੱਲਬਾਤ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
18: Real news, real impact, showing you real world. CJMR 1320. CJMR 1320. The voice of the city.
19: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
20: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
21: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
22: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6447848 1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
23: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
24: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
23: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
24: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
23: ਤੇ ਮੇਰੇ ਜੀਜੇ ਲਈ ਘੜੀ?
24: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
23: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
25: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
26: ਓ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
25: ਸੱਚੀ?
26: ਓ ਮੁੱਚੀ,
25: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲਿਊਸ਼ਨਸ, A to Z ਸਰਵਿਸ ਕਰਕੇ ਦੇਣਗੇ।
26: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
25: ਹੁਣ ਐਡਰੈਸ ਵੀ ਲਿਖਾ।
26: ਲੈ ਲਿਖ ਲਾ, 1 Good Mark Place, ਇਟੋਬੀਕੋਕ, ਯੂਨਿਟ 5।
25: ਕਾਲ 6477 706 9257 6477 706 9257।
22: ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿੱਚ ਬਣ ਰਹੇ ਹਨ 3-bedroom ਜ਼ਫਰੀ ਹੁਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਤੇ ਸਿਰਫ 3,99,000। $5,000 ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 4163-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਡਾਉਣੇ ਬਾਰ ਬਾਰ ਨਹੀਂ ਆਉਣੇ।
27: HK Movers, home, offices, apartments and delivery, big or small, we move it all.
28: HK Movers,
27: local and long distance, we also ship cars, Kayla Transport and moving services.
28: For service with a smile, give us a call.
27: Call Mr. Harminder 416-524-6704.
28: 416-524-6704.
27: Visit 140 Advance Boulevard, Unit Number 10, Brampton.
29: Long distance moving specialist,
27: HK Movers.
30: HK Movers.
31: Canada the ਮੰਨੀ ਪ੍ਰਮਾਨੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ 5758 Dixie Road, intersection 401 and Dixie. Number ek vari phir to 416-903-8390.
32: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਿਟੀ ਦੇ ਗੌਰਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
33: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈੱਟ ਹੋ, ਸੋਫਾ ਸੈੱਟ ਯਾ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ। 2575 ਸਟੀਲਸ ਐਵਨਿਊ ਈਸਟ, ਬ੍ਰੈਂਪਟਨ 9057900 5 ਫਰਨੀਚਰ।
0: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੋਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464 905-450-6464
1: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
2: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਮਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-561-8882
3: You're listening to CNN Toronto, Chawla News Network Toronto.
4: Punjab di shaan rajniti da tura, riyasti shehar Patiala, jitthon judange sade naal Gurnam Singh Aqeeda.
15: Welcome back Chawla News Network Toronto. Tusi is waqt sun rahe ho, main aap da dost host Dilbagh Singh Chawla. ਸਾਡੇ ਲਈ ਸਾਡੇ ਨਾਲ ਸਟੂਡੀਓ ਦੇ ਵਿਚ ਹੋਟਲਾਈਨ ਤੇ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਫਰੋਮ ਪਟਿਆਲਾ, ਸਾਡੇ ਟੀਵੀ ਟੈਕਨੀਸ਼ੀਅਨ ਕਰਨ ਤੁਨਾ ਤੇ ਐਰਿਕੋ ਹੋਸਟ ਮੈਡਮ ਮੰਜੂ ਸਿੱਕਾ ਜੀ ਤੇ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਸਟੂਡੀਓ ਦਾ ਨੰਬਰ ਨੇ 905-813-1320। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ CGMR 1320 AM ਇਸ ਵਕਤ ਤੁਸੀਂ ਦੁਬਾਰਾ ਆਨ ਏਅਰ ਸੁਣ ਰਹੇ ਹੋ। ਉਸਦੇ ਜਿਹੜਾ ਹੈ ਟਾਵਰ ਨੂੰ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕੀਤਾ। ਬਹੁਤ ਸਾਰੀਆਂ ਦੂਰ ਦਰੇਡੇ ਤੋਂ ਫੋਨ ਕਾਲ ਤੁਹਾਡੀਆਂ ਆਈਆਂ ਨੇ, ਬਹੁਤ ਬਹੁਤ ਧੰਨਵਾਦ। ਜੇ ਥੋੜਾ ਜਿਹਾ ਵਰਕ ਹੋਰ ਚੱਲ ਰਿਹਾ, 10-15 ਦਿਨ ਤੁਹਾਨੂੰ ਇਹਦੇ ਗਾਣੇ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਸਾਰੇ ਸੁਣਨ ਨੂੰ ਮਿਲ ਰਹੇ ਨੇ। ਤੁਹਾਡਾ ਫੀਡਬੈਕ ਪ੍ਰਵਾਨ ਹੈ ਜੀ, ਜੋ ਵੀ ਤੁਸੀਂ ਸਾਨੂੰ ਭੇਜ ਰਹੇ ਹੋ ਬਹੁਤ ਬਹੁਤ ਸ਼ੁਕਰੀਆ। ਜੇ ਥੋੜਾ ਜਿਹਾ ਇੰਤਜ਼ਾਰ ਕਰੋ ਤੇ ਬਾਕੀ ਦੇ ਰੈਗੂਲਰ ਪ੍ਰੋਗਰਾਮ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜਾ ਹੋਸਟ ਕਿਹੜੇ ਟਾਈਮ ਤੇ ਆਉਂਦਾ, ਜਲਦੀ ਹੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਦੇਵਾਂਗੇ। ਔਰ ਇਹਦੇ ਨਾਲ ਰਿਲੇਟਡ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਇੱਕ ਦੋ ਦਿਨਾਂ ਦੇ ਤੱਕ ਜਦੋਂ ਨੇਪਰੇ ਚੜ ਗਿਆ ਕੰਮ, ਉਹ ਵੀ ਸਾਂਝੀ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਵਾਗਤ ਹੈ ਕਿਦਾ ਸਾਹਿਬ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਟਾਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਅੰਜੋ ਜੀ,
16: ਸਤਿ ਸ੍ਰੀ ਅਕਾਲ ਕੀਤਾ ਜੀ, ਸਤਿ ਸ੍ਰੀ ਅਕਾਲ।
15: ਕੀ ਹਾਲ ਚਾਲ, ਠੀਕ ਠਾਕ ਹੋ?
5: ਵਧੀਆ ਟਾਲਾ ਸਾਹਿਬ, ਫਸਟ ਕਲਾਸ ਤੁਹਾਡੇ ਨਾਲ ਗੱਲ ਹੋ ਰਹੀ ਹੈ, ਚੰਗੇ ਤਰੀਕੇ ਨਾਲ, ਅੱਛੇ ਤਰੀਕੇ ਨਾਲ, ਧੰਨਵਾਦ।
15: ਬਹੁਤ ਵਧੀਆ ਜੀ, ਮਿਹਰਬਾਨੀ। ਔਰ ਪਹਿਲਾ ਕੁਐਸਚਨ ਮੈਡਮ ਅੰਜੂ ਸਿੱਕਾ ਜੀ,
16: ਜੀ ਕਿਦਾਂ ਜੀ, ਯਮਨ ਦੇ ਹੂਤੀ ਜਿਹੜੇ ਹੈਗੇ ਨੇ ਉਹਨਾਂ ਦੇ ਕਾਫੀ ਚਰਚਾ, ਔਰ ਕਾਫੀ ਜਿਹੜਾ ਹੈਗਾ ਡਿਫਰੈਂਟ ਮਿਡਲ ਈਸਟ ਦੇ ਵਿਚ ਅਨਰੈਸਟ ਹੋ ਰਿਹਾ ਇਸ ਵਕਤ ਉਹਨਾਂ ਦੇ ਕਾਰਨ। ਮੈਂ ਜਾਣਨਾ ਚਾਹਾਂਗੀ ਇਹਨਾਂ ਦੀ ਹੂਤੀ ਦੀ ਜਿਹੜੀ ਐਗਰੈਸ਼ਨ ਹੈਗੀ ਕਿੱਥੇ ਹੱਦ ਤੱਕ ਪਹੁੰਚੀ ਹੋਈ ਹੈ।
15: ਦੋ ਹੋਰ ਅਹਿਮ ਦੀਪਾਂ ਤੇ ਕਬਜ਼ਾ ਕੀਤਾ ਪਤਾ ਲੱਗਾ।
5: ਹਾਂ, ਇਹ ਅਸਲ ਚ ਨਾ ਕਾਫੀ ਸਾਊਦੀ ਅਰਬ ਦੇ ਜਿਹੜੇ ਕਿ ਨਾ ਜੀ ਦੋ ਮਹਾਂਦੀਪ ਸੀਗੇ ਉਹਨਾਂ ਤੇ ਉਹਨਾਂ ਨੇ ਫਿਰ ਕਬਜ਼ਾ ਕਰ ਲਿਆ। ਕੱਲ ਉਹਨਾਂ ਨੇ ਜਮਾ ਲਿਆ ਆਪਣਾ ਹੁਤੀ ਵਿਦਰੋਹੀਆਂ ਨੇ। ਸਾਊਦੀ ਅਰਬ ਦੇ ਦੱਖਣੀ ਲਾਲ ਸਾਗਰ ਦੇ ਦੋ ਹੋਰ ਅਹਿਮ ਦੀਪ ਨੇ, ਗ੍ਰੇਟਰ ਹਨੀਸ ਤੇ ਲੇਸਰ ਹਨੀਸ ਦੀਪ, ਇਹ ਦੋ ਹੈਗੇ ਨੇ, ਇਹਨਾਂ ਤੇ ਇਹਨਾਂ ਨੇ ਕੱਲ ਕਬਜ਼ਾ ਕਰ ਲਿਆ। ਤੇ ਬੇਸ਼ੱਕ ਇਸ ਗੱਲ ਨੂੰ ਲੈ ਕੇ ਸਾਊਦੀ ਅਰਬ ਅਜੇ ਥੋੜਾ ਜਿਹਾ ਮੰਨਣ ਨੂੰ ਤਿਆਰ ਨਹੀਂ ਹੈਗਾ, ਪਰ ਆਮ ਤੌਰ ਤੇ ਜਿਹੜੇ ਕਿ ਵੱਡੇ ਮੀਡੀਆ ਸੰਸਥਾਨ ਨੇ ਉਹਨਾਂ ਵੱਲੋਂ ਕੀਤੀਆਂ ਜਾਂ ਰਿਪੋਰਟਾਂ ਅਨੁਸਾਰ ਇਹ ਸਪਸ਼ਟ ਹੋ ਗਿਆ ਕਿ ਉਹਨਾਂ ਨੇ ਦੋ ਦੀਪਾਂ ਤੇ ਕਬਜ਼ਾ ਕਰ ਲਿਆ। ਇਹ ਦੀਪ ਬਾਬ ਅਲ ਮਧੇਦ ਸਟਰੇਟ ਤੋਂ 160 ਕਿਲੋਮੀਟਰ ਦੂਰ ਉੱਤਰ ਵੱਲ ਵਾਲੇ ਪਾਸੇ ਨੇ ਇਹ, ਤੇ ਜਿਹਨਾਂ ਤੇ ਕਬਜ਼ਾ ਕੀਤਾ। ਪਹਿਲਾਂ ਲਾਲ ਸਾਗਰ ਦੇ ਕਿਨਾਰੇ ਬਸੇ ਬੰਦਰਗਾਹ ਸ਼ਹਿਰ ਮੋਖਾ ਤੇ ਬਾਲ ਅਲ ਮਧੇਦ ਵਿਚ ਮੌਜੂਦ ਮਯੂਨ ਦੀਪ ਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਸੀ। ਪਿਛਲੇ ਹਫ਼ਤੇ ਦੀ ਗੱਲ ਆ ਜੀ, ਇਹ ਉਹਨਾਂ ਨੇ ਕਬਜ਼ਾ ਕੀਤਾ ਸੀ। ਫਿਰ ਹੁਣ ਇਹਨਾਂ ਨੇ ਇੱਥੇ ਵੀ ਕਰ, ਸਾਊਦੀ ਅਰਬ ਕੋਈ ਆਮ ਮੁਲਕ ਨਹੀਂ ਹੈਗਾ, ਬੜਾ ਅਹਿਮ ਮੁਲਕ ਹੈਗਾ, ਤੇ ਇਹਦੇ ਉੱਤੇ ਜਮਨ ਦੇ ਹੁਤੀਆਂ ਵੱਲੋਂ ਇਹਨਾਂ ਉੱਤੇ ਕਬਜ਼ਾ ਕਰ ਲੈਣਾ ਤੇ ਆਪਣੇ ਆਪ ਚ ਦੁਨੀਆਂ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਇਹ ਵਿਦਰੋਹ ਚੱਲਿਆ ਤੇ ਨਵੇਂ ਤਰ੍ਹਾਂ ਦੀ ਕਾਰਵਾਈ ਚੱਲੀ ਹੈਗੀ ਹੈ। ਪਹਿਲਾਂ ਇਰਾਨ ਤੇ ਇਜ਼ਰਾਈਲ ਦਾ ਝਗੜਾ ਜਿਹੜਾ ਚੱਲ ਰਿਹਾ ਉਹ ਅਜੇ ਤੱਕ ਥੰਮਣ ਦਾ ਨਾਂ ਨਹੀਂ ਲੈ ਰਿਹਾ। ਆਉਣ ਇੱਕ ਨਵਾਂ ਹੁਤੀ ਅਤੇ ਸਾਊਦੀ ਅਰਬ ਦਾ ਵਿਦਰੋਹ ਆਪਸ ਵਿਚ ਸ਼ੁਰੂ ਹੋ ਗਿਆ। ਇਹ ਦੁਨੀਆਂ ਨੂੰ ਕਿੱਥੇ ਤੱਕ ਲੈ ਕੇ ਜਾਏਗੇ, ਇਹ ਦੁਨੀਆਂ ਦੇ ਵਿਰੋਧ ਜਿਹੜੇ ਹੈਗੇ ਆ ਇਹ ਵਕਤ ਦੱਸੇਗਾ। ਅੰਜੂ ਜੀ,
15: ਬ੍ਰਿਕਸ ਸਮਿਟ ਕਾਫੀ ਚਰਚਾ ਦੇ ਵਿਚ ਹੈ। ਹਾਂਜੀ, ਕਾਫੀ ਸੋਸ਼ਲ ਨੈਟਵਰਕ ਮੀਡੀਆ ਤੇ ਵੱਖ ਵੱਖ ਐਂਗਲਸ ਤੋਂ ਜਿਹੜੇ ਨੇਤਾ ਆਏ ਨੇ ਉਨ੍ਹਾਂ ਦੇ ਨਾਲ ਨਾਲ ਚਰਚਾ ਹੋ ਰਹੀ ਹੈ। ਬ੍ਰਿਕਸ ਸਮਿਟ ਦਾ ਇਕ ਵੱਡਾ ਫੈਸਲਾ, ਡਾਲਰ ਨੂੰ ਕਿਵੇਂ ਰੋਂਦਿਆ ਜਾਵੇ, ਕੀ ਕਹਿਣਾ ਚਾਹੋਗੇ?
5: ਡਾਲਰ ਦਾ ਅਸਲ ਇਤਨਾ ਜੀ, ਜਿਹੜਾ ਹੁਣ ਤੱਕ 80% ਮੁਲਕ ਜਿਹੜੇ ਹੈਗੇ ਆ ਚਾਵਲਾ ਸਾਹਿਬ, ਉਹ ਡਾਲਰ ਦੇ ਨਾਲ ਲੈਣ ਦੇਣ ਕਰ ਰਹੇ ਆ। ਡਾਲਰ ਇਕ ਅਜਿਹਾ ਬਣ ਚੁੱਕਿਆ ਕਰੰਸੀ ਦਾ ਮਾਡਲ ਜਿਹੜਾ ਕਿ ਦੁਨੀਆਂ ਨੂੰ ਆਪਣੇ ਕਬਜ਼ੇ ਚ ਕਰੀ ਬੈਠਾ ਤੇ ਸਾਰੀ ਦੁਨੀਆਂ ਆਪਣੇ ਕਬਜ਼ੇ ਚ ਕਰਨ ਨੂੰ ਵੀ ਫਿਰਦਾ। ਇਸ ਦਾ ਨੁਕਸਾਨ ਜਿਹੜਾ ਬੜੇ ਵੱਡੇ ਪੱਧਰ ਤੇ ਜਿਹੜੇ ਬ੍ਰਿਕਸ ਮੁਲਕ ਹੈਗੇ ਆ ਇਹਨਾਂ ਨੂੰ ਬਹੁਤ ਵੱਡਾ ਹੋ ਰਿਹਾ ਇਹ ਨੁਕਸਾਨ। ਜਿਵੇਂ ਚੀਨ ਹੈਗਾ, ਉਹ ਆਪਣੇ ਆਪ ਚ ਇਸ ਗੱਲ ਨੂੰ ਬੜਾ ਦੁਖੀ ਹੋ ਕੇ ਮੰਨ ਰਿਹਾ, ਭਾਰਤ ਵੀ ਇਸ ਗੱਲ ਨੂੰ ਲੈ, ਜਿਹੜੇ ਜਿੰਨੇ ਬ੍ਰਿਕਸ ਮੁਲਕ ਹੈਗੇ ਨੇ ਸਾਰੇ ਇਸ ਨੂੰ। ਤੇ ਇਹਨਾਂ ਨੇ ਉੱਥੇ ਇੱਕ ਤਾਂ ਰੂਸ ਨੇ ਤੇ ਚੀਨ ਨੇ ਤੇ ਭਾਰਤ, ਬੜੇ ਵੱਡੇ ਮੁਲਕ ਨੇ ਇਹ। ਇਸ ਤੋਂ ਇਲਾਵਾ ਹੋਰ ਕਈ ਜਿਹੜੇ ਮੁਲਕ ਪਹੁੰਚੇ ਸੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਬ੍ਰਿਕਸ ਦੇ ਵਿੱਚ ਕਿ ਡਾਲਰ ਦੇ ਵਿੱਚ ਨਹੀਂ, ਸਗੋਂ ਜਿਹੜਾ ਆਪਾਂ ਬ੍ਰਿਕਸ ਇੱਕ ਦੂਜੇ ਨਾਲ ਲੈਣ ਦੇਣ ਕਰਦੇ ਹਾਂ ਉਹ ਸਾਰਾ ਹੀ ਆਪਾਂ ਆਪਣੀ ਕਰੰਸੀ ਵਿੱਚ ਕਰੀਏ, ਕੋਈ ਆਪਣੀ ਕਰੰਸੀ ਵਿੱਚ ਸਾਨੂੰ ਇਹ ਕਰਨਾ ਚਾਹੀਦਾ ਤਾਂ ਕਿ ਡਾਲਰ ਜਿਹੜਾ ਹੈਗਾ ਸਾਡੇ ਉੱਤੇ ਕਬਜ਼ਾ ਕਰੀ ਬੈਠਾ, ਉਸ ਨੂੰ ਆਪਾਂ ਇੱਕ ਪਾਸੇ ਕਰ ਸਕੀਏ। ਡੀ ਡਾਲਰੇਸ਼ਨ ਦੀ ਜਿਹੜੀ ਗੱਲ ਹੋਈ ਹੈ ਉਹ ਕਾਫੀ ਅਹਿਮ, ਅਖਬਾਰਾਂ ਵੱਲੋਂ ਵੀ ਇਹਨੂੰ ਬੜੀ ਥਾਂ ਦਿੱਤੀ ਹੈ। ਤੇ ਬੇਸ਼ੱਕ ਭਾਰਤ ਨੇ ਸਾਰੇ ਮੁਲਕਾਂ ਨੂੰ, ਆਪਣੇ ਵਿਰੋਧੀ ਮੁਲਕਾਂ ਨੂੰ ਵੀ ਬੁਲਾ ਕੇ ਉੱਥੇ ਚੀਨ ਵਰਗੇ ਮੁਲਕ ਤੋਂ ਵੀ, ਪਹਿਲਗਾਮ ਵਰਗੀ ਬੜੀ ਖਤਰਨਾਕ ਸੰਧੂਰ ਵਰਗੀ ਘਟਨਾ ਦੀ ਜਿਹੜੀ ਸ਼ਲਾਘਾ ਕਰਾ ਤੀ ਤੇ ਪਹਿਲਗਾਮ ਦੀ ਨਿੰਦਾ ਕਰਾ ਤੀ। ਇਹ ਭਾਰਤ ਦਾ ਆਪਣਾ ਇੱਕ ਹੈਗਾ, ਆਪਣਾ ਪ੍ਰਾਪਤੀ ਹੈਗੀ ਆ। ਵੈਸੇ ਜੇ ਆਪਾਂ ਗੱਲ ਆਖੀਏ ਕਿ ਕਰੰਸੀ ਜਿਹੜੀ ਹੈਗੀ ਆ ਉਹ ਡਾਲਰ ਦੀ ਗੱਲ ਕਰਦੇ ਆ ਆਪਾਂ, ਜੇਕਰ ਪਿਛੋਕੜ ਵਿੱਚ ਲੈ ਜਾਂਦੇ ਹਾਂ 2500 ਸਾਲ ਪਹਿਲਾਂ ਲੀਡੀਓ ਜਿਹਨੂੰ ਤੁਰਕੀ ਕਹਿੰਦੇ ਅੱਜ ਆਪਾਂ, ਉੱਥੇ ਕਰੰਸੀ ਦੀ ਸ਼ੁਰੂਆਤ ਹੋਈ ਸੀ, ਉੱਥੇ ਸਿੱਕੇ ਉਹਨਾਂ ਨੇ ਬਣਾਏ ਸੀਗੇ। ਤੇ 1000 ਈਸਵੀ ਤੱਕ ਚੀਨ ਕੋਲ ਵੀ ਕਾਗਜ਼ੀ ਨੋਟ ਆ ਗਏ ਸੀਗੇ। 1860 ਦੇ ਦਸ਼ਕ ਵਿੱਚ ਦੁਨੀਆਂ ਦਾ 60% ਦੀ ਵਪਾਰ ਪੌਂਡ ਵਿੱਚ ਹੋਣ ਲੱਗ ਪਿਆ ਸੀ। ਜਦੋਂ ਦੋਵੇਂ ਵਿਸ਼ਵ ਯੁੱਧ ਹੋਏ ਤਾਂ ਪੌਂਡ ਦੀ ਥੋੜੀ ਜਿਹੀ ਇੱਕ ਘਟੀ ਤੇ, ਪਰ ਅਮੈਰੀਕਾ ਨੇ ਉਸ ਟਾਈਮ ਬੜੀ ਚਰਾਕੀ ਨਾਲ ਸੋਨਾ ਜਮ੍ਹਾਂ ਕੀਤਾ ਆਪਣੇ ਕੋਲੇ। ਸੋਨਾ ਜਮ੍ਹਾਂ ਕਰ, ਜਿਵੇਂ ਕਿ ਅਖਬਾਰ ਲਿਖਦਾ, ਸੋਨਾ ਜਮ੍ਹਾਂ ਕਰਕੇ ਅਮੈਰੀਕਾ ਨੇ ਆਪਣੇ ਆਪ ਨੂੰ ਸਭ ਤੋਂ ਵੱਡਾ ਜਿਹੜਾ ਕਿ ਕਰੰਸੀ ਦਾ ਮਾਲਕ ਬਣਾਉਣ ਵਿੱਚ ਕੋਸ਼ਿਸ਼ ਕੀਤੀ। 1944 ਵਿੱਚ ਤਕਰੀਬਨ 44 ਦੇਸ਼ਾਂ ਦੇ ਦੇਸ਼ਾਂ ਨੇ ਅਮਰੀਕੀ ਡਾਲਰ ਦੇ ਵਿੱਚ ਦੇਣ ਲੈਣ ਸ਼ੁਰੂ ਕੀਤਾ। 1974 ਵਿੱਚ ਸਾਊਦੀ ਅਰਬ ਨਾਲ ਉਹਨਾਂ ਨੇ ਇੱਕ ਸਮਝੌਤਾ ਕੀਤਾ, ਸਾਊਦੀ ਅਰਬ ਦੇ ਨਾਲ ਤੇਲ ਦਾ ਆਦਾਨ ਪ੍ਰਦਾਨ ਕਰਨ ਵਾਸਤੇ ਕਿ ਸਾਰਾ ਹੀ ਆਪਾਂ ਲੈਣ ਦੇਣ ਡਾਲਰ ਚ ਕਰਾਂਗੇ, ਜਿਹਦੇ ਨਾਲ ਵੀ ਕਰਾਂਗੇ ਡਾਲਰ ਚ ਕਰਾਂਗੇ। ਉਸ ਤੋਂ ਬਾਅਦ ਦੁਨੀਆਂ ਦੇ ਵਿੱਚ, ਦੁਨੀਆਂ ਭਰ ਦੇ ਵਿੱਚ ਦੇਸ਼ ਸਵਿਫਟ ਨੈਟਵਰਕ ਹੁੰਦਾ, ਇੱਕ ਸਵਿਫਟ ਨੈਟਵਰਕ ਹੁੰਦਾ ਕਿ ਆਪਣਾ ਜਿਵੇਂ ਕਿ 80 ਦੇਸ਼ ਫਰਜ਼ ਕਰ ਲਓ ਇਸ ਟਾਈਮ ਕਰ ਰਹੇ ਨੇ ਡਾਲਰ ਦੇ ਵਿੱਚ ਆਦਾਨ ਪ੍ਰਦਾਨ। ਹੁਣ ਜੇ ਕਿਤੇ ਕੋਈ ਕਿਸੇ ਤੋਂ ਚੀਜ਼ ਲੈਂਦਾ, ਕਿਸੇ ਨੂੰ ਚੀਜ਼ ਦਿੰਦਾ, ਤਾਂ ਉਸ ਨੂੰ ਡਾਲਰ ਦੇ ਵਿੱਚ ਕਨਵਰਟ ਕਰਕੇ ਬੈਂਕਾਂ ਨੇ ਤਕਰੀਬਨ 200 ਦੇਸ਼ਾਂ ਦੇ ਵਿੱਚ 11,000 ਬੈਂਕਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਕਨਵਰਟ ਕਰਦੀਆਂ ਨੇ ਡਾਲਰ ਦੇ ਨਾਲ ਕੋਈ ਵੀ ਕਰੰਸੀ ਨੂੰ, ਉਹ ਡਾਲਰ ਬਣਾਉਂਦੀਆਂ ਨੇ। ਇਹਦੇ ਨਾਲ ਅਮੈਰੀਕਾ ਦਾ ਬਹੁਤ ਫਾਇਦਾ ਹੁੰਦਾ, ਅਮੈਰੀਕਾ ਦਾ ਇਹਦੇ ਵਿੱਚ ਬਹੁਤ ਫਾਇਦਾ, ਕਿਉਂਕਿ ਅਮੈਰੀਕਾ ਦੇ ਵਿੱਚ ਬੌਂਡ ਲੈਂਦੇ ਨੇ ਲੋਕ, ਖਰੀਦਦੇ ਨੇ ਦੇਸ਼ ਮੁਲਕ ਜਿਹੜੇ ਹੈਗੇ ਆ ਡਾਲਰ ਪ੍ਰਾਪਤ ਕਰਨ ਵਾਸਤੇ, ਇਸ ਕਰਕੇ ਇਹਦੇ ਵਿੱਚ ਅਮੈਰੀਕਾ ਦਾ ਬਹੁਤ ਫਾਇਦਾ ਹੁੰਦਾ। ਸੋ ਇਹ ਸਾਰਾ ਕੁਝ ਰੌਂਦਣ ਵਾਸਤੇ ਬ੍ਰਿਕਸ ਨੇ, ਅਮੈਰੀਕਾ ਦਾ ਜਿਹੜਾ ਕਿ ਮਨਮਰਜ਼ੀ ਚੱਲ ਰਹੀ ਹੈ, ਟਰੰਪ ਦੀ ਮਨਮਰਜ਼ੀ ਚੱਲ ਰਹੀ ਹੈ, ਟਰੰਪ ਦੁਨੀਆਂ ਤੇ ਆਪਣੇ ਆਪ ਨੂੰ ਮਾਲਕ ਸਮਝ ਰਿਹਾ, ਉਹ ਸਭ ਖਤਮ ਕਰਨ ਵਾਸਤੇ ਡੀ ਡਾਲਰੇਸ਼ਨ ਦਾ ਜਿਹੜਾ ਕਿ ਮਤਾ ਕੀਤਾ ਪਾਸ ਕੇ ਆਪਾਂ ਇਕੱਠੇ ਹੋ ਕੇ ਆਪਣੇ ਤਰੀਕੇ ਨਾਲ ਡਾਲਰ ਨੂੰ ਖਤਮ ਕਰੀਏ ਤੇ ਆਪਣੀ ਕਰੰਸੀ ਚ ਗੱਲ ਕਰੀਏ, ਇਸ ਦੀ ਚਰਚਾ ਦੁਨੀਆਂ ਭਰ ਦੇ ਵਿੱਚ ਚਾਲਾ ਸਾਹਿਬ ਹੋ ਰਹੀ ਹੈ।
15: ਅਗੇਨ ਤੁਹਾਡਾ ਕੋਈ ਦੋਸਤੋ ਕੁਐਸਚਨ ਹੈ 905-813-1320 ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਕਿਸ ਏਰੀਏ ਦੇ ਵਿਚ ਸਾਨੂੰ ਸੁਣ ਰਹੇ ਹੋ, ਉੱਥੇ CJMR 1320 ਡੈਫੀਨੇਟਲੀ ਇਸ ਵਕਤ ਇਹਦੀ ਪਾਵਰ ਘੱਟ ਹੈ ਰਾਤ ਦੇ ਸਮੇਂ ਦੇ ਵਿਚ। ਡੇ ਟਾਈਮ ਇਹ ਨਾਇਗਰਾ ਫਾਲ ਬਫਲੋ ਤੋਂ ਵੀ ਸਾਨੂੰ 100 ਕਿਲੋਮੀਟਰ ਦੂਰੀ ਤੋਂ ਕਾਲਜ ਆਈਆਂ ਨੇ। ਸੈਂਟ ਕੈਥਰੀਨ ਇਧਰ ਬਰਲਿੰਗਟਨ, ਹਮਿਲਟਨ, ਮਿਲਟਨ ਜਿਹੜੇ ਸ਼ਹਿਰ ਨੇ, ਮਿਸੀਸਾਗਾ, ਬਰੈਂਪਟਨ ਦੇ ਵਿਚ ਤਾਂ ਇਹ ਪੂਰਾ ਗਰਜਦਾ ਪਿਆ। ਬੈਰੀ ਵਾਲੇ ਪਾਸਿਓ ਕਾਲਜ, ਸਕਾਰਬਰੋ, ਮਾਰਕਮ, ਟਰਾਂਟੋ, ਡਾਊਨਟਾਊਨ, ਸੀ ਐਨ ਟਾਵਰ ਜਿੱਥੇ ਹੈ। ਟੋਰਾਂਟੋ ਡਾਊਨ ਟਾਊਨ ਦੇ ਵਿਚ ਆਮ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਤੋਂ ਵੀ ਸਾਨੂੰ ਫੋਨ ਕਾਲਸ ਆਏ ਨੇ ਕਿ ਬੜਾ ਕ੍ਰਿਸਟਲ ਕਲੀਅਰ ਸੁਣਾਈ ਦਿੰਦਾ। ਈਟੋਬੀਕੋ ਦੇ ਵਿਚ ਇਧਰ ਵੁੱਡਬ੍ਰਿਜ ਦੇ ਵਿਚ ਇਹਦੀ ਪਹਿਲਾਂ ਰੇਂਜ ਘੱਟ ਸੀ, ਉਥੋਂ ਵੀ ਕਾਫੀ ਵੱਡੀ ਤਾਦਾਦ ਦੇ ਵਿਚ ਫੋਨ ਕਾਲਸ ਆਏ ਨੇ, ਜਿੱਥੇ ਸਾਡਾ ਭਾਰਤੀ ਭਾਈਚਾਰੇ ਦਾ ਹੱਬ ਹੈ। ਖਾਸ ਤੌਰ ਤੇ ਅਸੀਂ ਉਥੇ ਪਹੁੰਚਣ ਦੇ ਵਿਚ ਕਾਮਯਾਬ ਰਹੇ ਹਾਂ। ਥੋੜੀ ਜਿਹੀ ਰਾਤ ਦੀ ਕਮੀ ਹੈ, ਉਹ ਸਾਡੇ ਟੈਕਨੀਸ਼ੀਅਨ ਲੱਗੇ ਹੋਏ ਨੇ, ਜੋ ਹੀ ਸਾਨੂੰ ਕੋਈ ਮਿਲ ਗਿਆ ਜੀ ਜਿਹੜਾ ਪਾਰਟ ਹੈ ਤੇ ਫਿਰ ਉਹ ਵੀ ਲੱਗ ਜਾਵੇਗਾ ਤੇ ਰਾਤ ਦਾ ਪ੍ਰੋਗਰਾਮ ਵੀ ਤੁਹਾਨੂੰ ਜਿਹੜਾ ਹੈ ਕਲੀਅਰ ਸੁਣਾਈ ਦੇਣਾ ਸ਼ੁਰੂ ਕਰ ਦੇਵੇਗਾ। ਥੋੜਾ ਜਿਹਾ ਇੰਤਜ਼ਾਰ ਬਾਕੀ। ਮੈਂ ਚਾਹਾਂਗਾ ਕਿ ਤੁਸੀਂ ਜਦੋਂ ਸਾਨੂੰ ਫੀਡਬੈਕ ਆਨ ਏਅਰ ਦਵੋ ਕਿਸੇ ਵੀ ਰੇਡੀਓ ਚੈਨਲ ਦਾ, ਜੇ ਤੁਸੀਂ ਸਾਡੇ ਸਟੇਸ਼ਨ ਨੂੰ ਆਪਣੇ 1320 ਨੂੰ ਲਵ ਕਰਦੇ ਹੋ ਨਾ ਲਿਓ, ਜੇ ਆਉਂਦੀ ਹੈ ਕੋਈ ਆਵਾਜ਼ ਸਾਨੂੰ ਆਫ ਦੀ ਏਅਰ ਦੱਸੋ, ਅਸੀਂ ਆਪਣੇ ਟੈਕਨੀਸ਼ੀਅਨ ਨੂੰ ਜ਼ਰੂਰ ਦੱਸਾਂਗੇ। ਜੇ ਕੜਕੜ ਦੀ ਕੱਲੀ ਆਵਾਜ਼ ਆ ਰਹੀ ਹੈ ਫਿਰ ਤੁਸੀਂ ਸਾਨੂੰ ਏਰੀਆ ਦੱਸ ਸਕਦੇ ਹੋ। ਮੋਸਟ ਵੈਲਕਮ ਵੈਲਕਮ ਜੀ,
6: ਸਤਿ ਸ੍ਰੀ ਅਕਾਲ।
15: ਸਤਿ ਸ੍ਰੀ ਅਕਾਲ।
6: ਬ੍ਰਿਕਸ ਬਾਰੇ ਕਰਨੀ ਹੋਈ, ਜਿਹੜਾ ਅਮਰੀਕਾ ਨੇ ਬਹੁਤ ਵੱਡਾ ਸਟੈਂਡ ਲਿਆ ਆ, ਇਸ ਸਟੈਂਡ ਤੇ ਕਾਇਮ ਰਹਿ ਸਕੂਗਾ? ਅਮਰੀਕਾ ਦਾ ਇਤਿਹਾਸ ਆ ਨਾ, ਕਿਸੇ ਨਾ ਕਿਸੇ ਤਰ੍ਹਾਂ ਬੰਦੇ ਨੂੰ, ਦੇਸ਼ ਨੂੰ ਮਤਲਬ ਘੇਰਾ ਪਾ ਲੈਂਦਾ ਆ, ਚਾਹੇ ਦਬਕੇ ਦਾ ਚਾਹੇ ਹੋਰ ਉਹਨੂੰ ਕੋਈ ਚਾਲਾਂ ਚੀਜ਼ਾਂ ਵੇਖ ਕੇ ਉਹਨੂੰ ਆਪਣੇ ਸਟੈਂਡ ਤੋਂ ਦਿੱਤਾ ਨਾ ਸਰਕਾਰ ਆਉਂਦਾ ਆ, ਤੇ ਇਹ ਮਤਲਬ ਮੇਰਾ ਸਵਾਲ ਸੀ ਇੰਡੀਆ ਕਾਇਮ ਰਹੂਗਾ ਆਪਣੇ ਸਟੈਂਡ ਤੇ, ਇਹ ਦੱਸੋ।
15: ਅੱਗਾ ਸਟੈਪ ਤੇ ਬਹੁਤ ਵੱਡਾ ਵਾ, ਡੀਅਰ ਸਟੈਪ ਆ ਜੀ। ਹਾਂਜੀ, ਆਪਾਂ ਉਧਰ ਵੀ
7: ਬੜਾ
15: ਚਾਈਨਾ
7: ਬੜਾ ਵੱਡਾ ਬੜਾ ਵੱਡਾ ਸਵਾਲ ਕੀਤਾ ਉਹਨਾਂ ਨੇ, ਤੇ ਅਸਲ ਚ ਬਿਲਕੁਲ ਸਵਾਲ ਸਹੀ ਹੈ ਉਹਨਾਂ ਦਾ ਕਿ ਜਿਹੜੇ ਮੁਲਕਾਂ ਨੇ ਹੁਣ ਉੱਥੇ ਰੌਲਾ ਪਾਇਆ, ਇਕੱਠੇ ਹੋ ਕੇ ਇੱਕ ਦੂਜੇ ਨਾਲ ਹੱਥ ਮਿਲਾਏ ਆ ਤੇ ਇੱਕ ਦੂਜੇ ਨਾਲ ਜੱਫੀਆਂ ਪਈਆਂ ਨੇ ਕਿ ਅਸੀਂ ਡਾਲਰ ਨੂੰ ਰੋਂਦਣਾ ਤੇ ਅਮਰੀਕਾ ਨੂੰ ਬੜਾ ਵੱਡਾ ਚੈਲੰਜ ਹੈ ਜੀ, ਇਹ ਬਹੁਤ ਵੱਡਾ ਚੈਲੰਜ ਹੈ। ਸੱਚੀ ਗੱਲ ਤੁਹਾਡੀ ਕਿ ਇਹ ਮੁਲਕ ਰਹਿ ਸਕਣਗੇ ਡਾਲਰ ਤੋਂ ਬਗੈਰ ਕੰਮ ਕਰ ਸਕਣਗੇ? ਕਿਉਂਕਿ ਭਾਰਤ ਤਾਂ ਕਹਿੰਦਾ ਜੀ ਆਪਣਾ ਅਮਰੀਕਾ ਸੇ ਆਇਆ ਮੇਰਾ ਦੋਸਤ, ਟਰੰਪ ਨੂੰ ਦੋਸਤ ਕਹਿੰਦੇ ਆ, ਤੇ ਉਹ ਤਾਂ ਆਪਣੇ ਭਾਵੇਂ ਕਿ ਉਹ ਭਾਰਤ ਦੀ ਆਰਥਿਕਤਾ ਨੂੰ ਰੋਂਦ ਰਿਹਾ ਟਰੰਪ, ਫਿਰ ਵੀ ਦੋਸਤ ਆ ਸਾਡਾ ਉਹ, ਤੇ ਕਿਉਂਕਿ ਭਾਰਤ ਦੀ ਰਾਜਨੀਤੀ ਦੇ ਮੌਜੂਦਾ ਭਾਜਪਾ ਦੀ ਰਾਜਨੀਤੀ ਦੇ ਕੁਝ ਨਿੱਜੀ ਸਵਾਰਥ ਹੈਗੇ ਆ ਅਮਰੀਕਾ ਦੇ ਨਾਲ, ਉਹਨਾਂ ਸਵਾਰਥਾਂ ਕਰਕੇ ਆਪਣੇ ਆਪ ਨੂੰ ਕਿੱਦਾਂ ਕਰ ਸਕੇਗਾ ਸਰਵਾਈਵ ਬਿਨਾਂ ਅਮਰੀਕਾ ਤੋਂ, ਇਹ ਮੁਸ਼ਕਲ ਹੈਗਾ ਜੀ ਜਦੋਂ ਤੱਕ ਭਾਜਪਾ ਹੈਗੀ ਆ। ਤੇ ਵੈਸੇ ਕਾਂਗਰਸ ਵੀ ਝੁਕਦੀ ਰਹੀ ਆ, ਕਾਂਗਰਸ ਨਾਲ ਵੀ ਕੋਈ ਐਡਾ ਨਹੀਂ ਕੀਤਾ ਆਪਾਂ, ਭਾਜਪਾ ਦੀ ਇੱਕ ਤਰ੍ਹਾਂ ਦੀ ਉਹਨਾਂ ਦੀ ਆਪਣੀ ਨਿੱਜੀ ਸਵਾਰਥ ਵਾਲੀ ਰਾਜਨੀਤੀ ਹੈਗਾ, ਇਸ ਕਰਕੇ ਬੜੀ ਦਿੱਕਤ ਹੈ। ਤੁਹਾਡੀ ਗੱਲ ਸਹੀ ਹੈ ਕਿ ਇਹ ਕਿਵੇਂ ਸਰਵਾਈਵ ਕਰ ਸਕੇਗਾ, ਬਹੁਤ ਮੁਸ਼ਕਲ ਹੈ ਜੀ, ਬਹੁਤ ਔਖਾ ਹੈਗਾ ਇਸ ਤਰੀਕੇ ਨਾਲ ਸਰਵਾਈਵ ਕਰਨਾ। ਪਰ ਕੀ ਇਹਨਾਂ ਨੇ ਕੋਈ ਨਵੀਂ ਨੀਤੀ, ਰੂਸ ਵਰਗੇ ਚੀਨ ਵਰਗੇ ਮੁਲਕ ਜਿਹੜੇ ਹੈਗੇ ਆ, ਕੀ ਕੋਈ ਨਵੀਂ ਨੀਤੀ ਬਣਾ ਕੇ ਲੈ ਕੇ ਆ ਰਹੇ ਨੇ ਕਰੰਸੀ ਦੇ ਸੰਦਰਭ ਦੇ ਵਿੱਚ, ਕਿ ਏਦਾਂ ਉਹ ਕਰ ਸਕਣਗੇ? ਇਹ ਫਿਊਚਰ ਦੇ ਆਪਣਾ ਆਗੋਸ਼ ਵਿੱਚ ਬੈਠਾ ਜੀ।
15: ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਅਗਲਾ ਸਵਾਲ ਲੈ ਕੇ ਅੰਜੂ ਜੀ ਹਾਜ਼ਰ ਨੇ
16: ਜੀ। ਕਿਧਰ ਗੁਰੂਗ੍ਰਾਮ ਦੇ ਗੋਲਫ ਕ੍ਰਾਸ ਜਿਹੜੀ ਰੋਡ ਹੈਗੀ, ਉੱਥੇ ਇੱਕ ਬਾਈਕਰ ਕੁੜੀ ਸੀ ਔਰ ਉਸ ਬਾਈਕਰ ਕੁੜੀ ਦੇ ਕਾਰ ਦੇ ਨਾਲ ਲੱਗੀ ਟੱਕਰ। ਕਾਫੀ ਵੱਖ ਵੱਖ ਡਿਫਰੈਂਟ ਡਿਫਰੈਂਟ ਅੱਗੇ ਸੋਸ਼ਲ ਮੀਡੀਆ ਤੇ ਜਾਓ ਤੇ ਪੋਸਟ ਤੇ ਕਾਮੈਂਟਸ ਆ ਰਹੇ ਨੇ, ਕੋਈ ਇਸ ਦੀ ਚਰਚਾ ਕਰ ਰਹੇ ਨੇ ਕਿ ਕੋਈ ਨੈਗੇਟਿਵ ਕੁੜੀ ਲਈ ਤੇ ਕੋਈ ਮੁੰਡੇ ਦੇ ਲਈ ਨੈਗੇਟਿਵ ਬੋਲ ਰਿਹਾ, ਕੀ ਕਹਿਣਾ ਚਾਹੋਗੇ?
7: ਨਹੀਂ ਦੇਖੋ ਜੀ, ਬਾਈਕਰ ਕੁੜੀ ਕੋਈ ਵੀ ਨਾ ਨੈਗੇਟਿਵ ਨਹੀਂ ਹੁੰਦੀ, ਕੋਈ ਵੀ ਨੈਗੇਟਿਵ
16: ਨਹੀਂ, ਬਾਈਕਰ ਕੁੜੀ ਦੇ ਨੈਗੇਟਿਵ ਨਹੀਂ, ਮਤਲਬ ਇਸ ਇੰਸੀਡੈਂਟ ਦੀ ਚਰਚਾ ਨੂੰ ਲੈ ਕੇ।
7: ਹਾਂ ਹਾਂ, ਨਹੀਂ ਤੁਹਾਡੀ ਗੱਲ ਸਹੀ ਆ ਕਿ ਆਪਣਾ ਦੇਖੋ ਉਹ ਜਿਹੜੀ ਕੁੜੀ ਸੀ ਨਾ ਜੀ, ਉਹ ਬਾਈਕਰ ਹੈਗੀ ਆ ਤੇ ਉਹਦਾ ਉਸ ਨੂੰ ਜਿਵੇਂ ਮੈਂ ਪੜ੍ਹ ਰਿਹਾ ਸੀ, ਜਿਵੇਂ ਉਹਦੀ ਵੀਡੀਓ ਦੇਖੀ ਆ ਮੈਂ, ਉਸ ਨੂੰ ਇੱਕ ਤਰ੍ਹਾਂ ਦਾ ਨਾ ਜੀ ਸਾਡੇ ਇੰਡੀਆ ਦੇ ਵਿੱਚ, ਮੈਂ ਵੈਸੇ ਤਾਂ ਦੁਨੀਆਂ ਦੇ ਵਿੱਚ ਔਰਤ ਨੂੰ ਕਿਵੇਂ ਵੀ, ਭਾਵੇਂ ਔਰਤ ਕਿੰਨੀ ਵੀ ਆਪਣੇ ਆਪ ਨੂੰ ਆਜ਼ਾਦ ਸਮਝਦੀ ਹੈ ਕਿ ਮੈਂ ਆਜ਼ਾਦ ਹੋ ਚੁੱਕੀ ਹਾਂ, ਮੈਂ ਦੁਨੀਆਂ ਵਿੱਚ ਘੁੰਮ ਸਕਦੀ ਹਾਂ, ਫਿਰ ਵੀ ਉਹ ਜਿਹੜੀ ਹੈਗੀ ਆ ਉਸ ਨੂੰ ਦੁਨੀਆਂ ਦੇ ਵਿੱਚ ਕੋਈ ਮੁਲਕ ਵਿਚਾਰਾ ਹੋਣਾ ਜਿਹੜਾ ਕਿ ਉਸਨੂੰ ਬਰਾਬਰਤਾ ਦਾ ਹੱਕ ਦੇ ਜਾਂਦਾ, ਨਹੀਂ ਤਾਂ ਉਸ ਨੂੰ ਆਪਣੀ ਜਗੀਰ ਹੀ ਸਮਝਦਾ ਜਿਹੜਾ ਕਿ ਭਾਰ। ਹੁਣ ਦੇਖੋ ਕੁੜੀ ਨੂੰ ਜ਼ਬਰਦਸਤੀ ਇਹ ਮੁੰਡਾ ਰੋਕਦਾ, ਰੋਕਣ ਦੀ ਕੋਸ਼ਿਸ਼ ਕਰਦਾ ਤੇ ਇਹ ਕੁੜੀ ਨਹੀਂ ਰੁਕਦੀ, ਬਾਈਕਰ ਹੈਗੀ ਆ, ਮੋਟਰਸਾਈਕਲ ਤੇ ਹੈਗੀ ਆ ਕੁੜੀ, ਤੇ ਉਸ ਤੋਂ ਬਾਅਦ ਜਦੋਂ ਇਸ਼ਾਰੇ ਨਾਲ ਨਹੀਂ ਰੁਕਦੀ ਕੁੜੀ ਤਾਂ ਉਸਦੇ ਫਿਰ ਟੱਕਰ ਮਾਰਨ ਦਾ ਕਾਰ ਦੀ। ਦੇਖੋ ਇੱਕ ਬੱਚੀ ਹੈਗੀ ਆ, ਉਸ ਨੂੰ ਉਹਨੂੰ ਪਤਾ ਕਿ ਮੈਂ ਟੱਕਰ ਮਾਰ ਰਿਹਾ ਤੇ ਉਹ ਕੁੜੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ, ਪਰ ਉਹਦੀ ਜਿਹੜੀ ਮਨ ਦੀ ਤਸੱਲੀ ਕਰਨ ਵਾਸਤੇ, ਆਪਣੀ ਆਪਣੀ ਜਿਹੜੀ ਈਗੋ ਨੂੰ ਸੈਟਿਸਫਾਈ ਕਰਨ ਵਾਸਤੇ ਉਸਨੇ ਉਸ ਬੱਚੀ ਦੇ ਟੱਕਰ ਮਾਰੀ, ਤੇ ਉਸਦਾ ਜਦੋਂ ਟੱਕਰ ਮਾਰੀ ਦੇ ਵੀਡੀਓ ਸਾਹਮਣੇ ਆਈ ਤਾਂ ਉਹਦਾ ਕਾਰ ਦਾ ਮਾਲਕ ਮਨੀਸ਼ ਏ ਐਨ ਆਈ ਜਿਹੜੀ ਨਿਊਜ਼ ਏਜੰਸੀ

0: ਚ ਔਰਤਾਂ ਨਾਲ ਹੁੰਦੇ ਮਾੜੇ ਵਿਵਹਾਰ ਦੀ ਰਿਸਰਚ ਕਰਾਉਂਦੇ ਆ ਬੱਚਿਆਂ ਤੋਂ। ਉਹਦੀ ਰਿਸਰਚ ਦੀ ਉਹਨੇ ਸਿਰਫ ਸਿੰਪਲੀ ਛੱਡੀ, ਉਸਨੇ ਰਿਸਰਚ ਨੂੰ ਕਿਤਾਬੀ ਰੂਪ ਦਿੱਤਾ। ਫਿਰ ਉਹਨੇ ਕਿਤਾਬ ਛਾਪੀ ਉਸ ਰਿਸਰਚ ਦੀ। ਉਸ ਰਿਸਰਚ ਦੇ ਵਿੱਚ ਆਉਂਦਾ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਇੱਕ ਕੱਖਾਂ ਦੀ, ਇੱਕ ਚਾਰੇ ਦੀ ਭਰੀ ਪਿੱਛੇ ਇੱਕ ਗਰੀਬ ਦੀ ਕੁੜੀ ਜਾਂ ਗਰੀਬ ਦੀ ਨੂੰਹ ਆਪਣੀ ਇੱਜ਼ਤ ਲੁਟਾ ਆਉਂਦੀ ਸੀ, ਜ਼ਿਮੀਦਾਰਾਂ ਦੇ ਮੁੰਡੇ ਜਾਂ ਉਹਦੇ ਵਿਅਕਤੀਆਂ ਦੇ ਕਹਿਣ ਦੇ, ਇੱਕ ਚਿਰ ਇੱਕ ਭਰੀ ਪਿੱਛੇ ਆਪਣੀ ਇੱਜ਼ਤ ਲੜਾਉਂਦੇ, ਉਹ ਇੱਜ਼ਤ ਲੁੱਟ ਲੈਂਦੇ ਸੀਗੇ। ਤੇ ਇਹ ਅੱਜ ਹੋ ਰਿਹਾ ਕਿ ਨਹੀਂ ਹੋ ਰਿਹਾ ਕਿ ਇਹਦੀ ਵੱਖਰੀ ਗੱਲ ਹੈ, ਪਰ ਉਹ ਕੁੜੀਆਂ ਲੇਡੀਜ਼ ਨੇ ਆਪਣੀ ਮੂੰਹੋਂ ਮੂੰਹ ਢੱਕ ਕੇ ਉਹਨਾਂ ਨੇ ਆਪਣੀ ਕਹਾਣੀ ਬਿਆਨ ਕੀਤੀ ਸੀ ਡਾਕਟਰ ਗਿਆਨ ਸਿੰਘ ਦੀ ਕਿਤਾਬ ਦੇ ਵਿੱਚ। ਇਹ ਸਾਡੇ ਪੰਜਾਬ ਦੇ ਵਿੱਚ ਇਸੇ ਸਿੱਕੀ ਦਾ ਬਹੁਤ ਬੜਾ ਬੋਲਬਾਲਾ ਜਿੱਤ ਜੰਮਿਆ ਰਜਾਨ ਗੱਲ ਕੀਤੀ ਆ। ਜੇ ਪੰਜਾਬ ਦੇ ਵਿੱਚ ਏਦਾਂ ਪਿੰਡਾਂ ਵਿੱਚ ਸਰਮਾਏਦਾਰ ਸਿੱਖ ਸਮਾਜ ਜਿਹੜਾ ਹੈਗਾ, ਗਰੀਬ ਘਰਾਂ ਦੀਆਂ ਔਰਤਾਂ ਦੀ ਇੱਜ਼ਤ ਲੁੱਟ ਲੈਂਦਾ ਸੀ ਇੱਕ ਕੱਖਾਂ ਦੀ ਭਰੀ ਪਿੱਛੇ, ਤਾਂ ਫਿਰ ਅਸੀਂ ਭਾਰਤ ਨੂੰ ਕਿਵੇਂ ਸੁਰੱਖਿਅਤ, ਭਾਰਤ ਦੀਆਂ ਔਰਤਾਂ ਨੂੰ ਕਿਵੇਂ ਸੁਰੱਖਿਅਤ ਕਹਿ ਸਕਦੇ ਹਾਂ?
1: ਜੀ ਇਹ ਕੀ ਸਾਹਿਬ ਜਿਹੜਾ ਇਹ ਸਰਵੇ ਹੈ ਤੇ ਓਪਨਲੀ ਜੇ ਗੱਲ ਕਰੀਏ ਤੇ ਕੱਲਾ ਪੰਜਾਬ ਹੀ ਨਹੀਂ ਹੈ, ਤੁਸੀਂ ਯੂਪੀ ਬਿਹਾਰ ਚਲ ਜਾਓ ਕਿ ਉੱਥੇ ਔਰਤ ਆਜ਼ਾਦ ਤੁਸੀਂ ਤੁਸੀਂ ਸਭ ਤੋਂ ਮਾਡਰਨ ਸਿਟੀ ਜਿਹੜੀ ਆ ਬੰਬੇ ਚਲ ਜਾਓ, ਉੱਥੇ ਕੀ ਹੁੰਦਾ, ਮੀ ਟੂ ਕੀ ਆ, ਮਤਲਬ ਨਾਂ ਬਦਲ ਗਿਆ ਨਾ, ਉੱਥੇ ਇੰਗਲਿਸ਼ ਦਾ ਵਰਡ ਆ ਗਿਆ, ਇੱਥੇ ਚਰੀ ਦੀ ਪੰਡ ਆ ਗਈ, ਉੱਥੇ ਮੀ ਟੂ ਦੇ ਵਿੱਚ ਠੀਕ ਆ, ਪੰਜਾਬ ਸਿੱਖੀ ਕੱਲੇ ਪੰਜਾਬ ਤੱਕ ਨਹੀਂ, ਸਿੱਖੀ ਤੇ ਪੂਰੇ ਵਿਸ਼ਵ ਤੱਕ ਫੈਲੀ ਹੋਈ ਆ। ਵੈਸੇ ਗੱਲ ਕਰੀਏ ਕਿ ਨਾਂ ਬਦਲ ਗਿਆ, ਚਰੀ ਦੀ ਪੰਡ ਤੇ ਮੀ ਟੂ ਉੱਥੇ ਆਪਣੇ ਆਪ ਪੇਸ਼ ਕਰਦੀਆਂ ਨੇ ਕਿ ਮੈਂ ਸੈਲੀਬ੍ਰਿਟੀ ਬਣ ਜਾਵਾਂ। ਔਰਤ ਬਿਲਕੁਲ ਤੁਹਾਨੂੰ ਮੈਂ ਸਹਿਮਤ ਆ ਕਿ ਵਰਲਡ ਵਾਈਡ ਹੀ ਤੁਸੀਂ ਲੈ ਲਓ, ਕਿਤੇ ਨਾ ਕਿਤੇ ਕੋਈ ਵੀ ਵਿਚਾਰਾ ਸ਼ਬਦ ਕਿਹਾ, ਮੈਂ ਕਹੂੰਗਾ ਮਹਾਨ ਦੇਸ਼ ਹੋਊਗਾ ਜਿਹੜਾ ਔਰਤ ਨੂੰ ਜਿਹੜਾ ਹੈ ਸਨਮਾਨ ਦਿੰਦਾ ਹੋਵੇਗਾ, ਬਰਾਬਰ ਦਾ ਦਰਜਾ ਦਿੰਦਾ ਹੋਵੇਗਾ। ਔਰ ਇਹ ਘਰ ਘਰ ਦੀ ਕਹਾਣੀ ਹੈ, ਇਹ ਮਤਲਬ ਟੱਕੀ ਰਹੀਏ ਤੇ ਕੋਈ ਨਾ ਬੀਜੀ ਵਾਲੀ ਗੱਲ ਆ। ਮੁੰਬਈ ਮਹਾਨਗਰੀ ਚਲ ਜਾਓ ਤੁਸੀਂ, ਇੱਥੇ ਹਾਲੀਵੁੱਡ ਬਾਲੀਵੁੱਡ ਚਲ ਜਾਓ, ਸਭ ਕੁਝ ਇੱਕੋ ਮਤਲਬ ਰੱਸੇ ਦੇ ਚੱਟੇ ਬੱਟੇ ਕਹਿ ਲਓ ਤੁਸੀਂ ਸਾਰਾ ਕੁਝ। ਚਰੀ ਦੀ ਪੰਡ ਤੋਂ ਲੈ ਕੇ ਮੀਟ ਤੱਕ ਦਾ ਸਫ਼ਰ ਬੜਾ ਲੰਬਾ, ਸਮਾਂ ਆਪਣੇ ਕੋਲ ਥੋੜਾ ਹੈ, ਕਿਤੇ ਆਪਣੇ ਆਪ ਪੇਸ਼ ਕੀਤਾ ਜਾਂਦਾ, ਕਿੱਥੇ ਮਜ਼ਬੂਰੀ ਦਾ ਫਾਇਦਾ। ਪਹਿਲਾਂ ਵੀ ਹਾਂਜੀ ਮੈਂ ਪੜ੍ਹ ਰਿਹਾ ਸੀ, ਇੱਕ ਪੋਸਟ ਪਾਈ ਸੀ ਕਿ ਰਾਕਸ਼ਾਂ ਨੇ ਨੀ ਔਰਤ ਦਾ ਮਤਲਬ ਦੁਰਪ੍ਰਯੋਗ ਕੀਤਾ, ਰਾਕਸ਼ਾਂ ਨੇ, ਪਰ ਦੇਵਤਿਆਂ ਨੇ ਕੀਤਾ। ਇਹ ਤਾਂ ਆਦਕਾਲ ਤੋਂ ਚੱਲੀ ਆ ਰਹੀ ਗੱਲ, ਪਰ ਜਿਹਾਦ ਦਾ ਨਾਰਾ ਮਾਰਿਆ ਮੈਂ ਤੁਹਾਨੂੰ, ਬਿਲਕੁਲ ਸਹੀ ਆ, ਕੁਸੋ ਕੋ ਬੰਦਾ ਆਖੀ ਜਿੱਤ ਜੰਮੇ ਰਾਜਾਨ, ਇਹ ਗੁਰੂ ਨਾਨਕ ਮਹਾਰਾਜ ਨੇ ਮਤਲਬ ਔਰਤ ਦੇ ਹੱਕ ਦੇ ਵਿੱਚ ਜਿਹਾਦ ਦਾ ਨਾਰਾ ਮਾਰਿਆ। ਬਟ ਠੀਕ ਲਾ, ਪੰਜਾਬ ਹੀ ਨਹੀਂ, ਔਰਤ ਨੂੰ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਹੀ ਪਿਸਣਾ ਪੈ ਰਿਹਾ। ਕਿਉਂ ਜੀ ਜਿੱਥੇ ਛਾਤਰ ਲੋਕ ਬੈਠੇ ਨੇ, ਮੀਟੂ ਦੀ ਮੈਂ ਗੱਲ ਕਹਿ ਕੇ ਤੇ ਸਮੁੰਦਰ ਨੂੰ ਕੁਝ ਜਿਹਾ ਬੰਦ ਕਰ ਦਿੱਤਾ, ਔਰ ਵੱਡੀਆਂ ਵੱਡੀਆਂ ਤਰੱਕੀਆਂ ਲੈਣ ਵਾਸਤੇ ਔਰਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਕੀ ਹੁੰਦਾ, ਵੱਡੇ ਵੱਡੇ ਸ਼ਹਿਰਾਂ ਦੇ, ਪਿੰਡਾਂ ਨੂੰ ਛੱਡੋ ਤੁਸੀਂ, ਪਿੰਡਾਂ ਦੇ ਵਿੱਚ ਚਲੋ ਲੋਕਾਂ ਦੀ ਸੋਚ ਉਨੀ ਕੀ ਆ, ਤੇ ਜਿਹੜੇ ਮਾਡਰਨ ਮੁਲਕ ਨੇ, ਮਾਡਰਨ ਸਿਟੀ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਤਾਂ ਹੋ ਰਿਹਾ ਨਾ, ਉੱਥੇ ਵੀ ਹੁੰਦਾ। ਖੈਰ 9 5 8 40
0: ਤੋਂ ਲੈ ਕੇ ਨਾ ਜੀ, 40 ਤੋਂ ਲੈ ਕੇ ਨਾ 51 ਤੱਕ ਕਾਨੂੰਨ ਮੰਤਰੀ ਰਹੇ ਨੇ ਸਾਡੇ ਡਾਕਟਰ ਭੀਮ ਰਾਓ ਅੰਬੇਦਕਰ, ਸੰਵਿਧਾਨ ਲਿਖਿਆ ਉਹਨਾਂ ਨੇ, ਉਹਨਾਂ ਨੇ ਔਰਤ ਦੇ ਪੱਖ ਵਿੱਚ ਇੱਕ ਬਿੱਲ ਲੈ ਕੇ ਆਉਂਦਾ ਸੀਗਾ, ਤੇ ਨਹਿਰੂ ਜੀ ਨੂੰ ਕਹਿੰਦੇ, ਨਹਿਰੂ ਜੀ ਨੂੰ ਕਿ ਤੁਸੀਂ ਇਹ ਬਿੱਲ ਪਾਸ ਕਰੋ ਔਰਤ ਦੇ ਪੱਖ ਵਿੱਚ, ਬੜਾ ਅਹਿਮ ਬਿੱਲ ਸੀ ਉਸ ਵੇਲੇ, ਤੇ ਨਹਿਰੂ ਜੀ ਨੇ ਨਹੀਂ ਪਾਸ ਕੀਤਾ, ਉਹ ਨਹੀਂ ਲੈ ਕੇ ਗਏ ਉਹਨੂੰ, ਤੇ ਉਹਨਾਂ ਨੇ ਰਿਜਾਇਨ ਕਰਤਾ ਡਾਕਟਰ ਅੰਬੇਦਕਰ ਨੇ ਕਾਨੂੰਨ ਮੰਤਰੀ ਤੋਂ, ਵੀ ਤੁਸੀਂ ਔਰਤ ਦੇ ਪੱਖ ਵਿੱਚ ਨਹੀਂ ਖੜ ਦਿੱਤਾ ਔਰ ਬਾਕੀ ਕੀ ਰਹਿ ਗਿਆ। ਬੇਸ਼ਕ ਬਾਅਦ ਵਿੱਚ ਪਾਸ ਕੀਤਾ, ਲੰਗੜਾ ਲੁੰਗੜਾ ਜਿਹਾ ਬਿੱਲ ਪਾਸ ਕੀਤਾ, ਏਡਾ ਵਧੀਆ ਨਹੀਂ ਜਿਵੇਂ ਕਿ ਡਾਕਟਰ ਅੰਬੇਦਕਰ ਨੇ ਲਿਖਿਆ ਸੀਗਾ। ਤੇ ਮਤਲਬ ਕਹਿਣ ਦਾ ਭਾਵ ਹੈਗਾ ਕਿ ਭਾਰਤ ਵਿੱਚ ਜਿਹੜਾ ਹੈਗਾ ਨਾ ਜੀ, ਜਿਵੇਂ ਤੁਸੀਂ ਕਿਹਾ ਨਾ ਜੀ ਕਿ ਰਾਕਸ਼ ਜਿਹਨੂੰ ਰਾਕਸ਼ ਕਿਹਨੂੰ ਕਹਿੰਦੇ ਨੇ, ਇਹ ਲੋਕ ਰਾਕਸ਼ ਕਹਿੰਦੇ ਨੇ ਜਿਹੜਾ ਕਿ ਇਹਨਾਂ ਦੀ ਵਿਰੋਧਤਾ ਕਰਦਾ ਰਿਹਾ, ਉਹਨਾਂ ਨੂੰ ਰਾਕਸ਼ ਕਹਿੰਦੇ ਨੇ। ਤੇ ਜਿਹੜਾ ਇਹਨਾਂ ਦੇ, ਆਪਾਂ ਮੈਂ ਕਿਸੇ ਧਾਰਮਿਕ ਗ੍ਰੰਥ ਦੇ ਵਿਰੋਧੀ ਨਹੀਂ ਹੈਗਾ, ਧਾਰਮਿਕ ਗ੍ਰੰਥ ਸਾਰੇ ਪੜ੍ਹ ਲਓ, ਉਹ ਸਾਰੇ ਰਾਕਸ਼ ਉਹ ਨੇ। ਤੁਹਾਡੀ ਗੱਲ ਮੈਂ ਬੜੀ ਅਹਿਮ ਤਰੀਕੇ ਨਾਲ, ਮੈਨੂੰ ਚੰਗੀ ਲੱਗੀ ਚਾਵਲਾ ਸਾਹਿਬ, ਤੁਸੀਂ ਕਿਹਾ ਕਿ ਰਾਕਸ਼ਾਂ ਨੇ ਔਰਤਾਂ ਦਾ ਸ਼ੋਸ਼ਣ ਨਹੀਂ ਕੀਤਾ। ਰਾਕਸ਼ ਕੌਣ ਸੀਗੇ? ਰਾਕਸ਼ ਮੂਲ ਨਿਵਾਸੀ ਸੀਗੇ, ਜਿਹੜੇ ਜਿਹਨਾਂ ਨੇ ਭਾਰਤ ਤੇ ਕਬਜ਼ਾ ਹਾਸਿਲ ਕੀਤਾ, ਉਹ ਦੇਵਤੇ ਬਣ ਗਏ।
1: ਅਸੀਂ ਬੇਨਤੀ ਕਰਨਾਗੇ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸਾਹਮਣੇ ਨੰਬਰ ਵੇਖ ਕੇ ਕਿ ਥੋੜੇ ਦਿਨਾਂ ਦੇ ਵਿੱਚ ਜਿਹੜੇ ਟੈਲੀਫੋਨ ਦੇ ਉੱਤੇ ਦੋਸਤ ਤੁਸੀਂ ਜੁੜੇ ਹੋਏ ਹੋ, ਆਵਾਜ਼ ਦੇ ਰਾਹੀਂ ਤੁਹਾਡਾ ਧੰਨਵਾਦ, ਤੇ ਟੈਲੀਵਿਜ਼ਨ ਦੇ ਹੱਥ ਜੁੜੇ ਨੇ ਸਾਡੇ ਧਰ ਲਈ ਆ ਗਾਂ ਵੀ ਦੱਸ

0: ਕਰੋ ਯਾਰ। ਉਧਰ ਕੀਦਾ ਸਾਹਿਬ ਕਰਕੇ ਗਏ ਸੀ ਸ਼ੇਖਵਾ, ਮੈਨੂੰ ਬੜਾ ਅੱਛਾ ਲੱਗਾ ਕਿ ਸਾਡੇ ਨਾ ਸਰੋਤਿਆਂ ਦੇ ਵਿੱਚ, ਸਾਡੇ ਦਰਸ਼ਕਾਂ ਦੇ ਵਿੱਚ ਇਹ ਕਮੀ ਹੈ, ਕਮੀ ਦੂਰ ਕਰ ਦਿਓ, ਐਨ ਕਰ ਦਿਓ ਕੜਾਲ ਪੂਰੇ, ਸ਼ੇਅਰ ਕਰ ਦਿਓ 13:20 AM ਨੂੰ ਜੇ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਸੁਣਦੇ ਹੋ, ਜੇ ਚੰਗੀ ਲੱਗਦੀ ਹੈ ਗੱਲਬਾਤ ਤੇ ਭਾਵੇਂ ਕੱਟ ਵੱਢ ਕੇ ਪਾ ਦਿਓ, ਕੋਈ ਗੱਲ ਨਹੀਂ, ਪਤਾ ਲੱਗੇ ਵੀ ਇੱਥੇ ਗੱਲ ਕੋਈ ਹੁੰਦੀ ਹੈ। ਜਿਹੜੇ ਵੀਰ 647-9-1320 ਤੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਸੁਣ ਰਹੇ ਹੋ, ਦਿਲ ਖੁਸ਼ ਹੁੰਦਾ ਨੰਬਰ ਵੇਖ ਕੇ ਅੰਜੂ ਜੀ ਮੇਰੇ ਨਾਲ ਬੈਠੇ ਹੋਏ ਨੇ, ਕਿ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਅੱਜ ਟੈਲੀਫੋਨ ਦੇ ਲਾਈਨ ਤੇ ਸੁਣ ਰਹੇ ਹੋ ਜਾਂ ਐਪ ਤੇ ਸੁਣ ਰਹੇ ਹੋ। 6479101320 ਤੇ ਪੂਰੇ ਕੈਨੇਡਾ ਦੇ ਵਿੱਚ, ਅਮਰੀਕਾ ਚ 641-741-1919 ਤੇ ਕਾਲ ਕੀਤਾ ਜਾ ਸਕਦਾ। ਹਾਂਜੀ ਅਗਲਾ
1: ਜੀ ਅਖੀਦਾ ਜੀ, ਮੈਂ ਛੱਤੀਸਗੜ੍ਹ ਦੇ ਇੱਕ ਖੋਇੰਡਾ ਗਾਂ ਹੈਗਾ, ਉਹਦਾ ਜ਼ਿਲ੍ਹੇ ਦੇ ਵਿਚ ਦੇਵ ਅਦਾਲਤ ਦੀ ਗੱਲ ਕਰਨ ਜਾ ਰਹੀ ਹਾਂ। ਦੇਵੀ ਦੇਵਤਿਆਂ ਦੇ ਵਿਰੁੱਧ ਉੱਥੇ ਮੰਗਾ ਰਾਮ ਮਾਈ ਜਿਹੜੇ ਹੈਗੇ ਨੇ ਮੰਦਿਰ ਦੇ ਵਿਚ ਜੇਲ, ਔਰ ਕੀ ਮਸਲਾ ਹੈਗਾ ਹੈ?
2: ਅਸਲ ਚ ਨਾ ਜਿਹੜੀ ਮੈਂ ਗੱਲ ਤੋਂ ਸੁਣਾਉਣ ਲੱਗਿਆ ਨਾ ਹੁਣ ਚਾਵਲਾ ਸਾਹਿਬ ਅੰਜੂ ਜੀ, ਤੇ ਇਹ ਮਤਲਬ ਕਿ ਬੰਦੇ ਇੰਨੇ ਖੂਬ ਜਾਣਦੇ ਆ ਨਾ ਇਹੋ ਜਿਹੀ ਗੱਲਾਂ ਦੇ ਵਿਚ, ਸੁਣਦਿਆਂ ਸੁਣਦਿਆਂ ਇਹ ਭੁੱਲ ਜਾਂਦੇ ਆ ਬਈ ਯਾਰ ਮੇਰੀ ਇੱਕ ਡਿਊਟੀ ਆ। ਜਿਹੜੇ ਬੰਦੇ ਤਿੰਨ ਤਿੰਨ ਚਾਰ ਚਾਰ ਘੰਟੇ ਲਾ ਕੇ ਪ੍ਰੋਗਰਾਮ ਤਿਆਰ ਕਰਦੇ ਆ, ਕਿੰਨੀ ਮਿਹਨਤ ਕਰਦੇ ਆ ਬੰਦੇ ਉਹ, ਵੀ ਮੇਰਾ ਇੰਨਾ ਕੁ ਤਾਂ ਫਰਜ਼ ਹੀ ਬਣਦਾ ਨਾ, ਅਧਿਕਾਰ ਹੀ ਬਣਦਾ ਕਿ ਮੈਂ ਇਹ ਇੱਕ ਜਿਹੜਾ ਮੇਰਾ ਪ੍ਰੋਗਰਾਮ ਹੈ ਇਸ ਨੂੰ ਦੋ ਕਲਿੱਕ ਕਰ ਦਵਾਂ, ਇੱਕ ਤਾਂ ਕਰ ਦਵਾਂ ਸਬਸਕ੍ਰਾਈਬ ਤੇ, ਇੱਕ ਮੈਂ ਬੈਲ ਆਈਕਨ ਤੇ, ਦੋਵਾਂ ਤੇ ਕਲਿੱਕ ਕਰਦਾ, ਮੇਰਾ ਫਰਜ਼ ਬਣਦਾ ਯਾਰ। ਮੈਂ ਕਿਹੜਾ ਪੈਸੇ ਦੇਣਾ ਉਹਨੂੰ, ਨਾ ਤਾਂ ਮੈਂ ਉਹਨਾਂ ਨੂੰ ਕੋਈ ਪੈਸੇ ਦੇਣਾ, ਨਾ ਮੈਂ ਉਹਨਾਂ ਤੋਂ ਕੋਈ ਅਹਿਸਾਨ ਲੈਣਾ, ਨਾ ਕੋਈ ਮੇਰੇ ਸਿਰ ਤੇ ਡਾਂਗ ਵੱਜਣੀ ਆ। ਮੈਂ ਤਾਂ ਸਿੰਪਲ ਬਸ ਦੋ ਗੱਲਾਂ ਕਰਨੀਆਂ ਨੇ, ਉਹ ਵੀ ਉਂਗਲੀ ਤੁਹਾਡੀ ਕਰ ਦੇਗੀ ਤੇ ਉਂਗਲੀ ਤੁਹਾਡੀ ਕਰੇਗੀ, ਉਂਗਲੀ ਦੀ ਥੋੜੀ ਵਰਜਿਸ਼ ਹੋ ਜਾਏਗੀ, ਤੇ ਕਹਿੰਦੇ ਜੇ ਉਂਗਲੀ ਦੀ ਵਰਜਿਸ਼ ਹੋਵੇ ਵਧੀਆ ਕੰਮ ਕਰਦੀ ਆ ਉਹ, ਤੇ ਉਹਨੂੰ ਤੁਸੀਂ ਸਬਸਕ੍ਰਾਈਬਰ ਤੇ ਇਹ ਸੁਣ। ਇਹ ਜਿਹੜੀ ਮੈਂ ਤੈਨੂੰ ਕਹਾਣੀ ਸੁਣਾਉਣ ਲੱਗਿਆ ਨਾ, ਇਹਦੇ ਚ ਤੁਸੀਂ ਖੋ ਜਿਆ ਕਰੋ, ਖੋਵੋਗੇ ਤੁਸੀਂ, ਪਰ ਖੋਣ ਦੇ ਨਾਲ ਨਾਲ ਇੱਕ ਕੰਮ ਕਰਦਿਆ ਕਰੋ, ਨਹੀਂ ਯਾਰ ਮੈਂ ਇੰਨਾ ਗੁਆਚ ਗਿਆ ਮੈਂ ਆਪਣਾ ਇੱਕ ਕੰਮ ਦਾ ਭੁੱਲ ਹੀ ਗਿਆ, ਇਹ ਸੋਚ ਲਿਆ ਕਰੋ ਇਹ ਭੁੱਲ ਗਿਆ ਸੀ, ਯਾਦ ਜਦੋਂ ਆ ਗਿਆ ਨਾ ਤੁਹਾਡੇ ਇੰਨਾ ਯਾਦ ਆ ਗਿਆ ਨਾ, ਨਾਲੇ ਕੰਮ ਕਰ ਦੋ ਕਿ ਤੁਸੀਂ ਫੇਰ ਖੋ ਜਾਣਾ ਵਾਲੀ ਖਬਰ ਚੋਣ। ਦੇਖੋ ਆ ਛੱਤੀਸਗੜ੍ਹ ਦੇ ਕੌਂਡਾ ਗਾਮ ਪਿੰਡ ਦਾ ਨਵਾਂ ਜ਼ਿਲ੍ਹਾ ਹੈ ਮਲਕ ਦਾ, ਤੇ ਉੱਥੇ ਦੀ ਇੱਕ ਦੇਵ ਅਦਾਲਤ ਲੱਗਦੀ ਆ। ਦੇਵ ਅਦਾਲਤ ਤੁਸੀਂ ਸੁਣਿਆ ਹੋਵੇਗਾ ਕਿਤੇ ਵੀ, ਕਿਤੇ ਵੀ ਰੱਬ ਨੂੰ ਦੇਵੀ ਦੇਵਤਿਆਂ ਨੂੰ ਕੋਈ ਸਜ਼ਾ ਨਹੀਂ ਸੁਣਾ ਸਕਦਾ, ਉਹ ਦੇਵੀ ਦੇਵਤੇ ਹੁੰਦੇ ਆ, ਦੇਵੀ ਦੇਵਤੇ ਹਮੇਸ਼ਾ ਸਹੀ ਹੁੰਦੇ ਆ, ਦੇਵੀ ਦੇਵਤੇ ਕਦੇ ਗਲਤ ਨਹੀਂ ਹੁੰਦੇ, ਜੋ ਕਰਦੇ ਆ ਰੱਬ ਕਦੇ ਗਲਤ ਨਹੀਂ ਹੁੰਦਾ, ਰੱਬ ਸਹੀ ਉਹ ਕਰਦਾ ਉਹ ਹਮੇਸ਼ਾ ਹੀ ਹੁੰਦਾ, ਪਰ ਇਹ ਇੱਥੇ ਦੇਵ ਅਦਾਲਤ ਦੇ ਵਿੱਚ ਦੇਵੀ ਦੇਵਤਿਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ। ਮੰਗਾ ਰਾਮ, ਇੱਕ ਮੰਗਾ ਰਾਮ ਮਾਈ ਹੈਗਾ, ਉਹ ਦੇਵਤਿਆਂ ਦਾ ਦੋਸ਼ੀ ਠਹਿਰਾਉਣ ਦਾ ਇੱਕ ਬੜਾ ਵੱਡਾ ਰੱਬ ਹੈ, ਉਹਨਾਂ ਤੋਂ ਵੀ ਵੱਡਾ ਰੱਬ ਹੈ ਕੋਈ, ਉਹ ਮੰਗਾ ਰਾਮ ਇਹਦਾ ਮੰਦਰ ਹੈ, ਉਹ ਮੰਗਾ ਰਾਮ ਮਾਈ ਮੰਦਰ ਦੇ ਵਿੱਚ ਜੇਲ੍ਹ ਬਣੀ ਹੋਈ ਹੈ ਦੇਵਤਿਆਂ ਨੂੰ ਜੇਲ੍ਹ ਕਰਨ ਵਾਸਤੇ, ਜੇਕਰ ਦੇਵਤਾ ਗਲਤ ਪਾਇਆ ਜਾਂਦਾ ਤਾਂ ਉਹ ਲੋਕ ਦੇਵਤਿਆਂ ਨੂੰ ਲੈ ਕੇ ਆਉਂਦੇ ਆ, ਦੇਵਤਿਆਂ ਦੀ ਮੂਰਤਾਂ ਲੈ ਕੇ ਆਉਂਦੇ ਆ ਤੇ ਵੱਖ ਵੱਖ ਥਾਵਾਂ ਤੋਂ ਲੈ ਕੇ ਆਉਂਦੇ ਆ, ਤੇ ਉੱਥੇ ਆ ਕੇ ਦੇਵਤੇ ਦੀ ਗੱਲ ਕੀਤੀ ਜਾਂਦੀ ਆ ਕਿ ਭਾਈ ਇਹ ਦੇਵਤੇ ਨੇ ਇਹ ਕੰਮ ਕਿਹਾ ਸੀ, ਇਹਨੂੰ ਇੰਨਾ ਕੁਛ ਖਿਲਾਇਆ, ਇਹਨੂੰ ਇੰਨਾ ਕੁਛ ਕੀਤਾ, ਇਹਨੂੰ ਪਰ ਕੰਮ ਨਹੀਂ ਕੀਤਾ ਉਹਨੇ ਕੀ, ਉਹ ਪੂਰਾ ਦੁਰਧਾਰ ਕਾਂਡ ਹੁੰਦਾ, ਉੱਥੇ ਪੂਰੀ ਬਹਿਸ ਹੁੰਦੀ ਹੈ। ਬਹਿਸ ਤੋਂ ਬਾਅਦ ਫਿਰ ਮੰਗਾ ਨਾ ਮਾਈ ਉੱਤੇ ਬੈਠਾ ਹੋਇਆ ਇੱਕ ਵਿਅਕਤੀ ਉਹ ਦੇਵਤੇ ਨੂੰ ਸੁਣਾਉਂਦਾ ਸਜ਼ਾ ਕੇ ਭਾਈ ਇਸ ਨੂੰ ਹੁਣ ਉਹ ਜੇਲ੍ਹ ਦੇ ਵਿੱਚ ਰੱਖ ਦੋ, ਉਹਨੂੰ ਜੇਲ੍ਹ ਚ ਰੱਖ ਦਿੰਦੇ ਆ, ਜੇਲ੍ਹ ਚ ਉਹਨੂੰ ਰੱਖਦੇ, ਜੇਲ੍ਹ ਉਹਦੀ ਕੋਈ ਪੂਜਾ ਨਹੀਂ ਕਰਦਾ, ਉਹਦੀ ਕੋਈ ਸੇਵਾ ਨਹੀਂ ਕਰਦਾ, ਉਹਨੂੰ ਕੋਈ ਪਾਣੀ ਨਹੀਂ ਪਿਲਾਉਂਦਾ, ਉਹਨੂੰ ਕੋਈ ਉਹਦੇ ਉੱਪਰ ਕੋਈ ਫੁੱਲ ਨਹੀਂ ਪਾਉਂਦਾ, ਉਹਦੇ ਕੁਛ ਨਹੀਂ ਕਰਦਾ, ਉਹ ਦੇਵਤਾ ਉੱਥੇ ਜੇਲ੍ਹ ਚ ਹੋ ਜਾਂਦਾ ਉਸ ਥਾਂ ਤੇ। ਤੇ ਹਾਲਾਤ ਕੀ ਬਾਪ, ਜੇ ਫਰਜ਼ ਕਰ ਲਓ ਵੀ ਦੇਵਤਾ ਕੀ ਉੱਥੇ ਰਹੇਗਾ, ਨਹੀਂ ਉੱਥੇ ਨਹੀਂ ਰਹਿੰਦਾ। ਜੇ ਕਦੇ ਜਿਹੜਾ ਬੰਦਾ ਦੇਵਤੇ ਨੂੰ ਲੈ ਕੇ ਉੱਥੇ ਆਇਆ, ਫਰਜ਼ ਕਰ ਲਓ ਉਹਨੂੰ ਸੁਪਨਾ ਆ ਗਿਆ ਦੇਵਤੇ ਦਾ, ਵੀ ਮੈਨੂੰ ਸੁਪਨਾ ਆ ਗਿਆ ਜੀ ਦੇਵਤੇ ਦਾ, ਉਹ ਫਿਰ ਆਪਣੇ ਆਪਣੇ ਨਾਲ ਦੇਵਤੇ ਨੂੰ ਲਿਜਾ ਦਿੰਦਾ ਵੀ ਨਹੀਂ, ਦੇਵਤੇ ਨੂੰ ਸੁਪਨੇ ਚ ਆ ਕੇ ਕਹਿਤਾ ਕਿ ਨਹੀਂ ਜੀ ਮੈਂ ਤੁਹਾਡੀ ਮਦਦ ਕਰੂੰਗਾ ਹੁਣ, ਤੇ ਤੁਸੀਂ ਹੁਣ ਮੈਨੂੰ ਆਪਣੇ ਨਾਲ ਰੱਖ ਸਕਦੇ ਹੋ, ਤੇ ਫਿਰ ਉਹ ਰੱਖ ਲਿਆ ਜਾਏਗਾ। ਤੇ ਹੁਣ ਹਿਸਟੋਰੀਅਨ ਹੈਗਾ ਘਨਸ਼ਿਆਮ ਨਾਗ, ਉਹ ਕਹਿੰਦਾ ਕਹਿੰਦਾ ਜੀ ਪਰੰਪਰਾ ਬੜੀ ਪੁਰਾਣੀ ਆ, 250-300 ਸਾਲ ਪੁਰਾਣੀ ਪਰੰਪਰਾ ਹੈਗੀ ਆ, ਇਹ ਪਰੰਪਰਾ ਏਦਾਂ ਹੀ ਚੱਲਦੀ ਆ ਰਹੀ ਆ, ਤੇ ਬੜੀ ਮੈਨੂੰ ਬੜਾ ਇਹ ਹੋਰ ਤਰ੍ਹਾਂ ਦੀ ਪਰੰਪਰਾ ਲੱਗੀ। ਚਲੋ ਇਹ ਭਾਰਤ ਹੈ ਜੀ, ਭਾਰਤ ਵਿੱਚ ਬਹੁਤ ਵੰਨਗੀਆਂ ਨੇ ਰੱਬ ਨੂੰ ਮੰਨਣ ਦੀਆਂ। ਚਾਵਲਾ ਸਾਹਿਬ ਜੀ,
0: ਮੈਂਬਰ ਰਾਜ ਸਭਾ ਕਪਿਲ ਸਿੱਬਲ ਦਾ ਬਿਆਨ ਹੈ, ਵੈਸੇ ਮੈਂ ਆਪਣੇ ਤੌਰ ਤੇ ਐਜ ਏ ਹੋਸਟ ਇਹਦੀ ਮਤਲਬ ਪ੍ਰਸ਼ੰਸਾ ਕਰ ਸਕਦਾ ਕਿ ਇਹ ਬਿਆਨ ਬੜਾ ਵਧੀਆ। ਦਲ ਬਦਲਵਾਂ ਤੇ 10 ਸਾਲ ਦੀ ਪਾਬੰਦੀ ਲੱਗੇ, ਇਹ ਥੋੜੀ ਆ ਮੇਰੇ ਖਿਆਲ ਦੇ ਵਿਚ,
2: 10 ਸਾਲ ਲੱਗ ਜਾਂਦੇ ਚਾਵਲਾ ਸਾਹਿਬ, ਇਹਦਾ ਬੰਦੇ 5 ਸਾਲ ਵਾਸਤੇ ਪਿੱਛੇ ਹਟ ਜਾਣ ਤਾਂ ਮਰ ਜਾਂਦੇ ਆ, ਜਿਹਨਾਂ ਨੂੰ ਕੁਰਸੀ ਨਾ ਦੇਵੇ ਕੋਈ ਤਾਂ ਮਰ ਜਾਂਦੇ ਆ ਇਹ ਲੋਕ ਤਾਂ ਜੀ, ਤੇ ਮਤਲਬ ਕਿ 10 ਸਾਲ ਤਾਂ ਬਹੁਤ ਵੱਡੀ, 10 ਸਾਲ ਦੀ ਲੱਗ ਜਾਵੇ ਭਾਵੇਂ, ਪਰ ਲੱਗ ਜਾਵੇ ਇਹਨਾਂ ਲੋਕਾਂ ਦੇ ਉੱਤੇ
0: ਲੱਗਣੀ ਚਾਹੀਦੀ,
2: ਮਤਲਬ ਕਿ ਸਭ ਤੋਂ ਵੱਡਾ ਗੰਦ ਪਾਰ ਕਹਿੰਦੇ
0: ਸਾਡੇ ਦਰਸ਼ਕ ਸਰੋਤੇ ਵੀ। ਦਰਸ਼ਕ ਸਰੋਤੇ ਕੀ ਮਹਿਸੂਸ ਕਰਦੇ ਨੇ, ਕਪਿਲ ਸਿੱਬਲ ਦਾ ਬਿਆਨ ਹੈ, ਵੈਸੇ ਬਿਆਨ ਬੜਾ ਵਧੀਆ ਕਿ ਦਲ ਬਦਲੂ ਜਿਹੜਾ ਬੰਦਾ ਉਹ ਜਦੋਂ ਚੁਣਿਆ ਜਾਂਦਾ, ਜੇ ਚੁਣੇ ਜਾਣ ਤੋਂ ਪਹਿਲਾਂ ਬਦਲ ਬਦਲਦਾ ਤਾਂ ਨੋ ਪ੍ਰੋਬਲਮ, ਫਿਰ ਤੇ ਕੋਈ ਵੱਡੀ ਗੱਲ ਨਹੀਂ। ਜੇ ਮੈਂਬਰ ਪਾਰਲੀਮੈਂਟ ਬਣ ਜਾਂਦਾ ਅੰਜੂ ਜੀ, ਐਮ ਪੀ ਬਣ ਜਾਂਦਾ
1: ਜੀ
0: ਔਰ ਐਮ ਐਲ ਏ ਬਣ ਜਾਂਦਾ, ਤੇ ਫਿਰ ਉਹ ਕੁਝ ਦੋ ਚੋਣ ਲੈ ਕੇ ਜਿਵੇਂ ਰਾਜ ਸਭਾ ਮੈਂਬਰ ਆ ਵਿਸ਼ੇ ਜਿਹੜੇ ਕੰਮ ਚ, ਇਹ ਦਲ ਬਦਲ ਕੇ ਦੂਜੀ ਪਾਰਟੀ ਚਲ ਜਾਂਦੇ ਨੇ, ਤੇ ਮੈਂ ਸਮਝਦਾ ਕਿ ਕਪਿਲ ਸਿੱਬਲ ਦਾ ਬਿਆਨ ਜਿਹੜਾ ਹੈ ਬਹੁਤ ਅਹਿਮ ਮਾਇਨੇ ਰੱਖਦਾ, 10 ਸਾਲ ਦੀ ਪਾਬੰਦੀ ਲੱਗਣੀ ਚਾਹੀਦੀ। ਦਰਸ਼ਕ ਸਰੋਤੇ ਵੀ ਆਪਣੀ ਫੀਡਬੈਕ ਦੇ ਸਕਦੇ ਨੇ ਕਿ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ। ਹਾਂਜੀ ਕੰਟੀਨਿਊ ਕਰ ਸਕਦੇ ਹੋ ਤੁਸੀਂ ਗੱਲਬਾਤ।
1: ਮੈਂ ਥੋੜਾ ਡਿਫਰ ਕਰਦੀ ਦਿਲਬਾਗ ਜੀ ਇਸ ਗੱਲ ਤੋਂ,
0: ਹਾਂਜੀ
1: ਮੈਂ ਇਸ ਕਰਕੇ ਡਿਫਰ ਕਰਦੀ ਹਾਂ ਕਿ ਡਿਪੈਂਡਸ ਪਾਰਟੀ ਦੀ ਸਿਚੁਏਸ਼ਨ ਕੀ ਹੈਗੀ, ਪਾਰਟੀ ਦੇ ਵਿੱਚ ਉਹਨਾਂ ਦੇ ਜਿਹੜੇ ਇੱਕ ਸਿਧਾਂਤ ਐਂਡ ਪ੍ਰਿੰਸੀਪਲਸ ਦੇ ਅਕੋਰਡਿੰਗ ਪਾਰਟੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ, ਅਗਰ ਪਾਰਟੀ ਉੱਥੋਂ ਡੇਵੀਏਟ ਹੁੰਦੀ ਹੈ ਔਰ ਬੰਦਾ ਕਿਸੇ ਸਿਧਾਂਤਾਂ ਦੇ ਆਧਾਰ ਤੇ ਪਾਰਟੀ ਜੁਆਇਨ ਕੀਤੀ ਹੁੰਦੀ ਹੈ ਉਸਨੇ,
0: ਅਸਤੀਫਾ ਦੇ ਕੇ ਘਰੇ ਬਹਿ ਜੇ,
1: ਹਾਂ ਠੀਕ ਹੈ, ਲੇਕਿਨ
0: ਦਲ ਨਾ ਨਾ ਬਦਲੇ, ਜਿਸ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਹੈ, ਜਿਸ ਪਾਰਟੀ ਨਾਲ ਜੁੜਿਆ 5-7 ਸਾਲ ਤੇ ਲਾਏ ਹੋਣਗੇ, ਉਹਨੂੰ ਪਾਰਟੀ ਅੰਦਰ ਗਤੀਵਿਧੀਆਂ ਦਾ ਪਹਿਲਾਂ ਹੀ ਪਤਾ ਹੋਊਗਾ, ਪਾਰਟੀ ਸੁਪਰੀਮੋ ਦਾ ਪਤਾ ਹੋਊਗਾ, ਪਾਰਟੀ ਦੇ ਸੰਵਿਧਾਨਾਂ ਦਾ ਪਤਾ ਹੋਊਗਾ, ਪਾਰਟੀ ਨੇ ਪਹਿਲਾਂ ਵੀ ਰਾਜ ਕੀਤਾ ਉਹਦਾ ਵੀ ਪਤਾ ਹੋਊਗਾ, ਤੇ ਜੇ ਉਹਨੇ ਦਲ ਬਦਲਣਾ ਹੈ ਤੇ ਦਲ ਬਦਲਣਾ ਤਾਂ ਫਿਰ ਅਸਤੀਫਾ ਦੇ ਦੇ, ਰੋਸ ਤਾਂ ਫਿਰ ਇੱਥੇ ਜਾਇਜ਼ਾ,
1: ਅਸਤੀਫਾ ਦੇ ਕੇ ਫਿਰ ਦੁਬਾਰਾ ਪਾਰਟੀ ਜੁਆਇਨ ਕਰ ਲੈਣਾ,
0: ਅਸਤੀਫਾ ਦੇਵੇ, ਚੋਣਾਂ ਹੋਣ, ਦੂਜੀ ਪਾਰਟੀ ਜਾਵੇ, ਜੀ ਸਦ ਕੇ ਜਾਵੇ, ਅਸਤੀਫਾ ਦੇ ਕੇ ਜਾਵੇ, ਕਿਉਂ ਕੀਤਾ ਸਾਹਿਬ?
2: ਬਿਲਕੁਲ ਚਾਲਕ ਸਾਹਿਬ, ਭਾਰਤ ਵਿਚ ਇੱਦਾਂ ਅੰਜੂ ਜੀ ਦਾ ਆਪਣੀ ਵਿਡੰਬਰ ਆਏਗੀ, ਖੈਰ ਠੀਕ ਹੈ ਅੰਜੂ ਜੀ,
0: ਸ਼ੀਲਾ ਕੌਫ ਮੈਂ ਬੜੀ ਵਾਰੀ ਜ਼ਿਕਰ ਕੀਤਾ, ਇੱਕ ਮਿੰਟ ਕੀਤਾ ਸਾਹਿਬ, ਇੱਕ ਮਿੰਟ, ਜਸਟ 1 ਮਿੰਟ, ਹੈਮਿਲਟਨ ਦੇ ਸ਼ੀਲਾ ਕੌਫ ਕੌਫ ਸਟੇਡੀਅਮ ਐਲੀਗੇਸ਼ਨ ਲੱਗਾ, ਉਹਨੇ ਕਿਹਾ ਚੱਕੋ ਅਸਤੀਫਾ, ਮੈਂ ਦੁਬਾਰਾ ਚੋਣ ਲੜੂੰਗੀ, ਵੱਧ ਵੋਟਾਂ ਨਾਲ ਜਿੱਤੀ, ਆਪਣੇ ਤੇ ਉਹਨੂੰ ਯਕੀਨ ਸੀ, ਜੇ ਦਲ ਬਦਲ ਨਾਲ ਉਹ ਅਸਤੀਫਾ ਦੇ ਦੇਵੇ, ਭਈ ਆ ਚੱਕੋ ਮੇਰਾ ਅਸਤੀਫਾ, ਮੈਂ ਸਾਰੇ ਹੀ ਮੈਂਬਰ ਪਾਰਲੀਮੈਂਟ ਜਾਂ ਐਮ ਐਲ ਏ ਤੋਂ ਅਸਤੀਫਾ ਦਿੰਦਾ, ਮੈਂ ਪਾਰਟੀ ਤੋਂ ਰਿਜਾਇਨ ਕਰ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਹਾਂਜੀ ਗੀਤਾ ਸਾਹਿਬ, ਤੁਸੀਂ ਕਹਿ ਰਹੇ ਸੀ ਕੁਝ?
2: ਹਾਂ ਚਾਹੇ ਸਾਹਿਬ, ਇਹ ਤੁਹਾਡੀ ਗੱਲ ਸਹੀ ਹੈ, ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀਗਾ, ਕਹਾਣੀ ਕੀ ਪੜ੍ਹ ਰਿਹਾ ਸੀਗਾ, ਖ਼ਬਰ ਹੈ, ਭਾਜਪਾ ਦਾ ਇੱਕ ਐਮ ਐਲ ਏ ਹੈਗਾ ਪਰਾਗ ਸ਼ਾਹ, 3338 ਕਰੋੜ ਦਾ ਮਾਲਕ ਹੈ ਉਹ, ਕੀ ਮਤਲਬ ਤੁਹਾਡਾ ਵੀ ਉਹ ਬੰਦਾ ਛੱਡ ਦੂਗਾ ਕੁਰਸੀ? ਨਹੀਂ ਛੱਡੂਗਾ, ਪਰ ਤੁਸੀਂ ਇੰਟਰਸਟਿੰਗ ਗੱਲ ਸੁਣੋ ਉਹਦੀ, ਇੱਕ ਰਾਸ਼ਟਰ ਸੰਤ ਹੈ ਸ੍ਰੀ ਨਮਨ ਮੁਨੀ ਮਹਾਰਾਜ ਸਾਹਿਬ, ਉਹ ਉਹਦੇ ਕੋਲੇ ਉਹ ਜਾਂਦਾ, ਉਹਦਾ ਸ਼ਰਧਾਲੂ ਆ ਉਹ, ਦੁਨੀਆਂਦਾਰੀ ਕੁਛ ਵੀ ਹੋਵੇ, ਉਹਨੇ ਉਹਨੂੰ ਕਿਹਾ, ਕਹਿੰਦੇ ਵੀ ਤੇਰੇ ਉੱਤੇ ਬੜਾ ਸੰਕਟ ਆਉਣ ਵਾਲਾ ਹੈ, ਵੀ ਤੂੰ ਭਿਖਾਰੀ ਦਾ ਭੇਸ ਧਾਰ ਲਾ ਭਾਈ, ਭਿਖਾਰੀ ਬਣ ਜਾ। ਉਸ ਬੰਦੇ ਨੇ ਮੇਕਅਪ ਕਰਾਇਆ ਆਪਣਾ, ਇਹ ਕੱਲ ਦੀ ਗੱਲ ਹੈ ਚਾਵਲਾ ਸਾਹਿਬ, ਕੱਲ ਦੀ ਗੱਲ ਹੈ, ਇਹ ਮੁੰਬਈ ਦੇ ਵਿੱਚ ਮੇਕਅਪ ਕਰਾਇਆ ਉਹਨੇ, ਮੇਕਅਪ ਕਰਾ ਕੇ ਭਿਖਾਰੀਆਂ ਦਾ ਆਪਣੇ ਆਪਣਾ ਸਿੰਪਲ ਕੱਪੜੇ ਪਾਏ, ਪਟੇ ਕੱਪੜੇ, ਪੁਰਾਣੇ ਕੱਪੜੇ ਪਾਏ, ਵਾਲ ਖਿਲਾਰ ਲਏ, ਮੋਢੇ ਉੱਤੇ ਝੋਲਾ ਰੱਖ ਲਿਆ, ਉਹਨਾਂ ਥੈਲਾ ਜਿਹਾ, ਤੇ ਲੋਕਾਂ ਤੋਂ ਮੰਗਤਾ ਹੀ ਬਣ ਗਿਆ ਉਹ, ਤੇ ਉਹਨੇ ਰੇਲਵੇ ਸਟੇਸ਼ਨ ਦੇ ਇੱਕ ਪੁਲਿਸ ਵਾਲੇ ਨੂੰ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਦੇ ਦੇ, ਕਹਿੰਦੇ ਜਾ ਕੰਮ ਕਰਨ ਜਾ ਕੇ ਉੱਥੇ, ਰੋਟੀ ਕਿੱਥੇ ਤੈਨੂੰ ਮਿਲ ਰਹੀ ਹੈ, ਕਹਿੰਦੇ ਰੋਟੀ ਸਾਡੇ ਕੋਲ ਹੈਗੀ, ਤਾਂ ਪੁਲਿਸ ਵਾਲੀ ਝਟਕਦਾ ਉਹਨੂੰ, ਇੱਕ ਬੰਦੇ ਰੋਟੀ ਵੀ ਖਿਲਾ ਦਿੱਤੀ ਉਹਨੂੰ, ਮਤਲਬ ਕਿ ਇਹ ਇਹ ਸਿਆਸੀ ਬੰਦਾ ਹੈਗਾ, ਇਹ ਦੁਨੀਆਂ ਫਰਜ਼ ਕਰ ਲਓ ਵੀ ਜੇ ਦੁਨੀਆਂ ਕਹੇ ਕਿ ਭਾਈ ਇੱਕ ਬੰਦਾ ਭਿਖਾਰੀ ਬਣ ਜਾਵੇ, ਇੱਥੇ ਇੱਕ ਚੀਜ਼ ਹੈਗੀ ਹੈ ਨਾ ਜੀ, ਜਿਵੇਂ ਮੈਂ ਰੱਬ ਦੀ ਗੱਲ ਕੀਤੀ ਹੈ, ਰੱਬ ਦੇਵਤਾ ਨੂੰ, ਇੱਕ ਚੀਜ਼ ਹੈਗੀ ਆ ਕਿ ਜਿਹੜੇ ਸਿਆਸੀ ਲੋਕ ਹੈ ਉਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਮੰਨ ਲੈਂਦੇ ਆ, ਜਿਹੜੇ ਕਿ ਸਿਆਣੇ ਸੰਤ ਕਹਿੰਦੇ ਆ ਜੀ ਤੂੰ ਐ ਕਰ ਲਾ ਨਹੀਂ ਤੇਰਾ ਤੰਗ ਮਾੜਾ ਸਮਾਂ ਆਜੂਗਾ, ਸਾਡੇ ਤਾਂ
0: ਇਹ ਉਹਨਾਂ ਦੇ ਬਗੈਰ ਤੇ ਪੈਰ ਨਹੀਂ ਚੁੱਕਦੇ, ਉਹਨਾਂ
2: ਦੇ ਪਟਿਆਲਾ ਜੇਲ ਦੇ ਪਟਿਆਲਾ ਜੇਲ ਦੇ ਬਾਹਰ ਨਾ ਚਾਵਲਾ ਸਾਹਿਬ ਇੱਕ ਹੋਟਲ ਖੋਲਿਆ, ਜੇਲ ਨੇ ਕੈਦੀ ਹੋਟਲ, ਤੇ ਉੱਥੇ ਪਤਾ ਕੀ ਕਿਵੇਂ ਖੋਲਿਆ ਉਹ, ਲੋਕ ਪਤਾ ਕੀ ਕਰਦੇ ਸੀਗੇ, ਡੇਲੀ ਇੱਕ ਦੋ ਬੰਦਾ ਜੇਲ ਦੇ ਬਾਹਰ ਜਾ ਖੜੇ ਹੁੰਦਾ ਸੀਗਾ, ਜਾਂ ਕਿਸੇ ਨੂੰ ਕਹਿੰਦਾ ਸੀ ਲੈ ਭਾਈ ਆ ਇੰਨੇ ਪੈਸੇ ਫੜ ਮੈਨੂੰ ਜੇਲ ਦੀ ਰੋਟੀ ਲਿਆ ਦੇ ਯਾਰ, ਅੰਦਰੋਂ ਰੋਟੀ ਜੇਲ ਦੀ ਰੋਟੀ ਲਿਆ ਦੇ, ਉਹ ਜਾਂਦਾ ਸੀ ਪੈਸੇ ਲੈ ਕੇ ਰੋਟੀ ਲਿਆਉਂਦਾ ਸੀ ਉਹਨੂੰ, ਕਾਰਨ ਸੀ ਉਹਨਾਂ ਨੂੰ ਕੋਈ ਦੋਸਤ ਸੀ ਕਹਿਣ ਦਾ ਕਿ ਭਾਈ ਤੈਨੂੰ ਜੇਲ ਹੋਣ ਵਾਲੀ ਆ, ਤੂੰ ਮਤਲਬ ਕਿ ਰੋਟੀ ਖਾ ਲਾ ਜੇਲ ਦੀ ਚੰਗਾ ਰਹੇਗਾ, ਉਹ ਪਟਿਆਲਾ ਜੇਲ ਵਾਲਾ ਨਾ ਰੋਟਲੀ ਬਾਰ ਖੋਲਦਾ
0: ਜੇਲ, ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰਦੇ ਆ, ਤੁਹਾਡੀ ਸ਼ਰਧਾ ਪੂਰੀ ਕਰ, ਮੇਰੇ ਨਾਲ ਦੋ ਕਾਲਰ ਨੇ, ਵੈਲਕਮ ਜੀ,
4: ਸਤਿ ਸ੍ਰੀ ਅਕਾਲ।